0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ ਬ੍ਰਹਮ ਗਿਆਨੀ ਬ੍ਰਹਮ ਕਾ ਪਿਤਾ ਬ੍ਰਹਮ ਗਿਆਨੀ ਏਕ ਸੰਗ ਹਿਤਾ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ
1: ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਅਦੇਸ ਬ੍ਰਹਮ ਗਿਆਨੀ ਕਿਮਿਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ
2: ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ।

0: ਨਾਨਕ ਓ ਅਪਰਸ ਸਗਲ ਨਿਸਤਾਰ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ
0: ਪਰ ਤਿਰਿਆ ਰੂਪ ਨ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਵਾਸਨਾ ਮਨ ਤੇ ਤਰੈ
1: ਜਿਤ ਪੰਜ ਦੋਖ ਤੇ ਰਹਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਬੈਸ ਨੂੰ ਸੋ ਜਿਸ ਉਪਰ ਸੋ ਪ੍ਰਸੰਨ ਬਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਾਹੂ ਪਲ ਕੀ ਇੱਛਾ ਨਹੀਂ ਬਾਟੈ ਕੇਵਲ ਭਗਤ ਕੀਰਤਨ ਸੰਗ ਰਚ

ਮਨ ਤੇ ਬਿਨਸੈ ਸਗਲਾ ਭਰਮ, ਕਰ ਪੂਜਾ ਸਗਲ ਪਾਰ ਬ੍ਰਹਮ। ਭਗਵੰਤ ਕੀ ਟਹਿਲ ਕਰ

ਜਿਸਕਾ ਮਨ ਪਾਰ ਬ੍ਰਹਮ ਕਾ ਨਿਵਾਸ, ਤਿਸਕਾ ਨਾਮ ਸਤ ਰਾਮ ਦਾਸ। ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਤਰ ਕੈ ਪ੍ਰਵਾਨ। ਸਰਲ ਸੰਗ ਆਤਮ ਉਦਾਸ, ਐਸੀ ਜੋਤ ਨਾਨਕ ਰਾਮ।

0: ਸਾਸ ਭੋਗੀ
1: ਕਈ ਕੋਟ ਪੰਛੀ ਸਰ ਕੋ ਪਾਏ ਕਈ ਕੋਟ ਪਾਥਰ ਬਿਰਖ ਨੇ ਪਜਾਏ
0: ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ
1: ਕਈ ਕੋਟ ਸਸਿਅਰ ਸੂਰ ਨਖੱਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ
0: ਸਗਲ ਸਮਗਰੀ ਆਪਣਾ ਸੂਤ ਧਾਰਾ ਨਾਨਕ ਜਿਸ ਜਿਸ ਭਾਵਾ ਤਿਸ ਤਿਸ ਨਿਸਤਾਰਾ
1: ਕਈ ਕੋਟ ਰਾਜਸਥਾਨ

0: ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ
1: ਨੇਰੇ ਸਭ ਤੇ ਦੂਰ ਨਾਨਕਾ ਪਲਪਤ ਰਹਿਆ ਭਰਪੂਰ
0: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
1: ਕੋਟ ਜਨਮ ਜੀਵੈ ਮਰੈ ਕਈ ਕੋਟ ਬਹੁ ਜੋਨੀ ਫਿਰੈ
0: ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਘਲ ਹੀ ਥੱਕ ਪਾਹੇ
1: ਕਈ ਕੋਟ ਕੀਏ ਧਨਵੰਤ ਕਈ ਕੋਟ ਮਹਿ ਚਿੰਤ
0: ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ

0: ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਹਿਆ ਸਮਾਈ।
1: ਪ੍ਰਭ ਭਾਵੈ ਮਾਨੋਹ ਗਤ ਪਾਵੈ, ਪ੍ਰਭ ਭਾਵੈ ਤਾ ਪਾਤਰ ਤਰਾਵੈ।
0: ਪ੍ਰਭ ਭਾਵੈ ਬਿਨ ਸਾਸ ਤੇ ਰਾਖੈ, ਪ੍ਰਭ ਭਾਵੈ ਤਾ ਹਰ ਗੁਣ ਭਾਖੈ।
1: ਪ੍ਰਭ ਭਾਵੈ ਤਾ ਪਤੂ ਧਾਰੈ, ਆਪ ਕਰਾ ਆਪਨ ਵਿਚਾਰੈ।
0: ਦੁਹਾ ਸਿਰਿਆ ਕਾ ਆਪ ਸੁਆਮੀ, ਖੇਲੈ ਵਿਖਸੈ ਅੰਤਰ ਜਾਮੀ।
1: ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ।
0: ਉਹ ਮਾਨੁਖ ਤੇ ਕਿਆ ਹੋਇਆ ਆਵੈ, ਜੋ ਤੁਸ ਭਾਵੈ ਸੋਈ ਕਰਾਵੈ।
1: ਇਸਕੈ ਹਾਥ ਹੋਏ ਤਾ ਸਭ ਕੁਛ ਲੇ, ਜੋ ਤਿਸ ਭਾਵੈ ਸੋਈ ਕਰੀ।
0: ਅਨਜਾਨਤ ਵਿਖਿਆ ਮਹਿ ਰਚੈ, ਜੇ ਜਾਣਤ ਆਪਨ ਆਪ ਬਚੈ।
1: ਧਰਮੇ ਭੂਲਾ ਤੈ ਦਿਸ ਭਾਵੈ, ਨਿਮਕ ਮਾਹੀ ਚਾਰ ਕੁੰਟ ਫਿਰਿਆਵੈ।
0: ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾ ਮਿਲੇ।
1: ਤਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਵਾਜ।
0: ਜਾ ਕਾ ਦ੍ਰਿਸ਼ਟ ਕਸ਼ੂ ਨਾ ਆਵੈ, ਤਿਸ ਤਤਕਾਲ ਦੈ ਦਿਸ ਪ੍ਰਗਟਾਵੈ।
1: ਜਾ ਕੋ ਆਪਣੀ ਕਰਾ ਬਖਸੀਸ, ਤਾ ਕਾ ਲੇਖਾ ਨਾ ਗਣਾ ਜਗਦੀਸ਼।
0: ਜੀਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ।
1: ਆਪਣੀ ਬਨ ਤੇ ਆਪ ਬਣਾਈ, ਨਾਨਕ ਜੀਵੈ ਦੇਖ ਬਡਾਈ।
0: ਇਸਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ।
1: ਆਗਿਆਕਾਰੀ ਬਪਰਾ ਜੀਉ, ਜੋ ਤਿਸ ਭਾਵੈ ਸੋਈ ਫੁਨਕੀਓ।
0: ਕਬੂ ਊਚ ਨੀਚ ਮੈਂ ਬਸੈ, ਕਬੂ ਸੋਗ ਹਰਖ ਰੰਗ ਹਸੈ।
1: ਕਬੂ ਨਿੰਦ ਚਿੰਦ ਵਿਵਹਾਰ, ਕਬੂ ਊਬ ਆਕਾਸ਼ ਪਿਆਲ।
0: ਕਬੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ।
1: ਕਬੂ ਨਿਰਤ ਕਰੈ ਬੋ ਭਾਤ, ਕਬੂ ਸੋਏ ਰਹਿ ਦਿਨ ਰਾਤ।
0: ਕਬੂ ਮਹਾਂ ਕ੍ਰੋਧ ਬਿਕਰਾਲ, ਕਬੂ ਸਰਬ ਕੀ ਹੋ ਤਰਵਾਲ।

0: ਕਬੂ ਮੋਹਨ ਧਾਰੀ ਲਾਵੈ ਧਿਆਨ,
1: ਕਬੂ ਤਟ ਤੀਥੇ ਸਨਾਨ, ਕਬੂ ਸਿੱਧ ਸਾਧਕ ਮੁਖ ਗਿਆਨ,
0: ਕਬੂ ਕੀਟ ਹਸਤ ਪਤੰਗ ਹੋਏ ਜੀਆ, ਅਨੇਕ ਜੋਨ ਭਰਮੈ ਪਰਮੀਆ,
1: ਨਾਨਾ ਰੂਪ ਜੋ ਸਵਾਗੀ ਦਿਖਾਵੈ, ਜੋ ਪ੍ਰਭਾਵੈ ਤਵਾ ਨਚਾਵੈ,
0: ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਵਰਨ ਕੋਏ,
1: ਕਬੂ ਸਾ ਸੰਗ ਪਿਓ ਪਾਵੈ, ਉਸ ਸਥਾਨ ਤੇ ਬਹੁਰ ਨਾ ਆਵੈ,
0: ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ਼,
1: ਮਨ ਤਾ ਨਾਮ ਰਤੇ ਇਕ ਰੰਗ, ਸਦਾ ਵਸੈ ਪਾਰ ਬ੍ਰਹਮ ਕੈ ਸੰਗ,
0: ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨ।

0: ਕੋ ਨਾਨਕ ਤਾਂ ਕੀ ਨਿਰਮਲ ਸੋਏ।
1: ਜਬ ਲਗ ਜਾਣੈ ਮੁਜਤੀ ਆਕਾਸ਼ ਹੋਏ, ਤਬ ਇਸ ਕੋ ਸੁਖ ਨਾਹੀ ਕੋਏ।
0: ਜਬ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ।
1: ਘਰ ਕੋ ਬੈਰੀ ਮੀਤ, ਤਬ ਲਗ ਨਿਸ਼ਚਲ ਨਾਹੀ ਚੀਤ।
0: ਤਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇ ਸਜਾਏ।
1: ਪ੍ਰਭ ਕਿਰਪਾ ਤੇ

0: ਅਸ਼ਟਪਦੀ
1: ਸੰਤ ਕੈ ਦੁਖਨ ਆਰਜਾ ਘਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ
1: ਸੰਤ ਕੈ ਦੁਖਨ ਮਤ ਹੋਏ ਮਲੀਨ ਸੰਤ ਕੈ ਦੁਖਨ ਸੋਭਾ ਤੇ ਹੀਨ
0: ਸੰਤ ਕੇ ਹਤੀ ਕੋ ਰੱਖਾ ਨਾ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਾਨਕ ਸੰਤ ਸੰਗ ਨਿੰਦਕ ਵੀ ਤਰੈ
0: ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗਜੋ ਲਵੈ
1: ਸੰਤਨ ਕਾ ਦੁਖਨ ਸਰਪ ਜੋਨ ਪਾਏ ਸੰਤ ਕਾ ਦੁਖਨ ਤ੍ਰਿਗ ਜੋਨ ਕਰਮਾਏ
0: ਸੰਤਨ ਕਾ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕਾ ਦੁਖਨ ਸਭ ਕੋ ਛਲੈ
1: ਸੰਤ ਕਾ ਦੁਖਨ ਤੇਜ ਸਭ ਜਾਏ ਸੰਤ ਕਾ ਦੁਖਨ ਨੀਚ ਨਚਾਏ
0: ਸੰਤ ਦੁਖੀ ਕਾ ਥਾਵ ਕੋ ਨਾਹੀ ਨਾਨਕ ਸੰਤ ਭਾਵੇ ਤਾਂ ਓਏ ਭੀ ਗਤ ਪਾਹੀ
1: ਸੰਤ ਕਾ ਨਿੰਦਕ ਮਹਾਂ ਤਦਾਈ ਸੰਤ ਕਾ ਨਿੰਦਕ ਖਿਣ ਟਿਕਣ ਨਾ ਪਾਈ
0: ਸੰਤ ਕਾ ਨਿੰਦਕ ਮਹਾਂ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ੁਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਔਰ ਦੀਨ
0: ਸੰਤ ਕੈ ਨਿੰਦਕ ਕਉ ਸਰਬ ਰੋਗ ਸੰਤ ਕੈ ਨਿੰਦਕ ਕਉ ਸਦਾ ਬਿਜੋਗ
1: ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਤਾਂ ਉਸ ਕਾ ਪੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ
1: ਸੰਤ ਕੇ ਦੁਖੀ ਕੋ ਡਾਣ ਲੱਗ ਗਏ ਸੰਤ ਕੇ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੁਖਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾਹੀ ਠਾਓ ਨਾਨਕ ਸੰਤ ਭਾਵੇ ਤਾਂ ਲਏ ਮਿਲਾਏ
1: ਸੰਤ ਕਾ ਦੁਖੀ ਅੱਧ ਬੀਜ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਵੀ ਜਾਪੇ ਹੀ ਕਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰਾਖਣ ਹਾਰ ਨਾਨਕ ਸੰਤ ਭਾਵੈ ਤਾਂ ਲੈ ਉਭਾਰ
0: ਸੰਤ ਕਾ ਦੁਖੀ ਇਉਂ ਬਿਲ ਲਾਏ ਜਿਉਂ ਜਲ ਬਿਹੂਨ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਈਂਧਨ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟਾ ਕੇਲਾ ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦਕ ਕਾ ਧੁਰ ਹੀ ਪਾਇਆ ਨਾਨਕ ਜੋ ਤਿਸ ਭਾਵਾ ਸੋਈ ਥਿਆ
1: ਸੰਤ ਕਾ ਦੁਖੀ ਬਿਖੜ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਾਕਾਈਆ ਸੰਤ ਕਾ ਦੁਖੀ ਨਾ ਮਰਾ ਨਾ ਜਿਵਾਈਆ
1: ਸੰਤ ਕੇ ਦੁਖੀ ਕੀ ਪੁੱਜੇ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ
0: ਸੰਤ ਕਾ ਦੁਖ ਨਾ ਤ੍ਰਿਸ਼ਟਾ ਕੋਏ ਜੈਸਾ ਭਾਵਾ ਤੈਸਾ ਕੋਈ ਹੋਏ
1: ਪਿਆ ਕਿਰਤ ਨਾ ਮੇਟਾ ਕੋਏ ਨਾਨਕ ਜਾਣੈ ਸਾਚਾ ਸੋਏ
0: ਸਭ ਕਟ ਤਿਸ ਕੀ ਉਹ ਕਰਨਾ ਹਾਰ ਸਦਾ ਸਦਾ ਤਿਸ ਕੋ ਨਮਸਕਾਰ
1: ਸਭ ਕੀ ਉਸਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਗਰਾਸ
0: ਸਭ ਕਛ ਵਰਤਾ ਤਿਸ ਕਾ ਕੀਆ ਜੈਸਾ ਕਰੀ ਤੈਸਾ ਕੋ ਕੀਆ
1: ਆਪਣਾ ਖੇਲ ਆਪ ਕਰਨੇ ਹਾਰ।

0: ਕੰਠ ਪਰੋਏ।
1: ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨਾ ਲਾਗੈ ਕੋਏ।
0: ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੀ ਸਤ ਵਿਵਹਾਰ।
1: ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ।
0: ਨੈਨੋ ਪੀਕ ਠਾਕੁਰ ਕਾ ਰੰਗ, ਸਾਧ ਸੰਗ ਬਿਨਸੈ ਸਭ ਸੰਗ।
1: ਚਰਨ ਚਲੋ ਮਾਰ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ।
0: ਕਰ ਹਰ ਕਰਮ ਸ਼ਰਵਣ ਹਰ।

0: ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣੇ ਆਪ ਸੁਝਾ ਤਿਸ ਕੀ ਜਾਨੋ ਤ੍ਰਿਸ਼ਨਾ ਬੁਝਾ
0: ਆਦ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ
1: ਅਨਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਨ
0: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਐ ਜਮ ਕੀ ਫਾਸਾ
1: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਹਿ ਨ ਲਾਗੇ ਦੁਖ
0: ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ
1: ਜਿਸ ਪ੍ਰਭ ਆਪਣਾ ਕਿਰਪਾ ਕਰਾ ਸੋ ਸੇਵਕ ਕਿਸਤੇ ਡਰਾ
0: ਜੈਸਾ ਸਾਤ ਹੈ ਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੁਝਿਆ
0: ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ
1: ਨਾ ਕਿਸ ਜਨਮੈ ਨਾ ਕਿਛ ਮਰਾ ਆਪਨ ਚਲ ਤੇ ਆਪ ਹੀ ਕਰਾ
0: ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ

0: ਨਾਮ ਨਾਨਕ ਤਿੰਨ ਪੁਰਖ ਕਉ ਉੱਤਮ ਕਰ ਮਾਨ
1: ਜੋ ਕਿਛ ਕਰੈ ਸੁਪ੍ਰਭ ਕਾ ਰੰਗ ਸਦਾ ਸਦਾ ਬਸੈ ਹਰ ਸੰਗ
0: ਸਹਿਜ ਸੁਭਾਏ ਹੋਵੈ ਸੋ ਹੋਏ ਕਰਣੇ ਹਾਰ ਪਛਾਣੈ ਸੋਏ
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਹਿ ਤਾਸਾ ਦ੍ਰਿਸ਼ਟਾਨਾ
0: ਜਿਸ ਤੇ ਉਪਜੇ ਤਿਸ ਮਾਹੇ ਸਮਾਏ

0: ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ,
1: ਸਾਧੂ ਰੱਖੇ ਹਰ ਗੁਣ ਗਾਏ ਅਮ੍ਰਿਤ ਰਸ ਚੱਕੇ।
0: ਓਟ ਕਹੀ ਸੰਤ।

ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਨ ਤਿਨ ਮੂਲ ਪਛਾਨਿਆ। ਭੈ ਤੇ ਨਿਰਭਉ ਹੋਏ ਬਸਾਨਾ, ਜਿਸ ਤੇ ਉਪਜਿਆ ਤਿਸ ਮਾਹੀ ਸਮਾਨਾ। ਬੂਝੈ ਬੂਝਣ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਏਕ। ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ

0: ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੈ ਦਿਸ ਪ੍ਰਗਟਾਇਆ।
1: ਕਲ ਰਾਖੇ ਪਸਮ ਕਰੇਲਾ ਸਕਰ ਕੋਟ ਲਾਖੇ,
0: ਜਿਸ ਕਾ ਸ

ਤਿਨ ਕੀ ਓਟ ਲੇਹੇ, ਮਨ ਤਨ ਆਪਣਾ ਤਿਨ ਜਨ ਦੇਹੇ। ਤਿਸ ਕੀ ਸਰਨ ਸਰਬ ਸੁਖ ਪਾਵੈ, ਤਿਸ ਕੈ ਤਰਸਾ ਪਾਪ ਮਿਟਾਵੈ।

0: ਰਾਸ਼ਟਰਪਤੀ।
1: ਸਤਿਗੁਰ ਸਿੱਖੀ ਕਰੇ ਪ੍ਰਿਤਪਾਲ, ਸੇਵਕ ਗੁਰ ਸਦਾ ਦਿਆਲ,
0: ਸਿੱਖੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਤਰੈ।
1: ਸਤਿਗੁਰ ਸਿੱਖੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ।
2: ਸਤਿਗੁਰ ਸਿੱਖੋ ਨਾਮ ਧੰਨੇ, ਗੁਰ ਕਾ ਸਿੱਖ ਬੜ ਭਾਗੀ ਹੈ।
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ।
0: ਗੁਰ ਕਾ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੀ ਕਾਰਜ ਰਾਸ।
1: ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ।

0: ਸੋ ਸਤਿਗੁਰ ਜਿਸ ਹਿਰਦਾ ਹਰ ਨਾਉ, ਅਣਕ ਬਾਰ ਗੁਰ ਕੋ ਬਲ ਜਾਉ। ਬ੍ਰਹਮ ਜਨ ਜਨ ਮੈਂ ਪਾਰ ਬ੍ਰਹਮ, ਏਕੇ ਆਪ ਨਹੀਂ ਕਛ ਭਰਮ। ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ। ਸੁਨ ਕਰ ਬਚਨ ਕਰਨ ਆਘਾਨੇ, ਮਨ ਸੰਤੋਖ ਆਤਮ ਪਤਿਆਨੇ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ। ਕਾਹੂ ਬੋਲ ਨਾ ਪਉਚਤ ਪ੍ਰਾਨੀ, ਅਗਮ ਗੋਚਰ ਪ੍ਰਭ ਨਿਰਬਾਨੀ। ਅਨਕ ਭਗਤ ਬੰਧਨ ਨਿਤ ਕਰਹਿ, ਚਰਨ ਕਮਲ ਹਿਰਦੈ ਸਿਮਰਹਿ। ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ। ਆਠ ਪੈਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕੋ ਦੇ।
1: ਮਾਇਆ ਕੈ ਸੰਗ ਨ ਲੇਪ, ਮਨ ਮੈਂ ਰਾਖੈ ਹਰ ਹਰ ਏਕ।
0: ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਉਹ ਦੁਖਤਾ ਤੇ ਨਾਸੇ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਜਿਸਕਾ ਸਾਤਿਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ। ਨਿਰਗੁਣ ਆਪ ਸਰਗੁਣ ਪੀ ਓਹੀ, ਕਲਾ ਧਾਰ ਜਿਨ ਸਗਲੀ ਮੋਹੀ। ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਇੱਕੋ ਸੋਏ।
1: ਪੋਤ ਪੋਤ ਰਵਿਆ ਰੂਪ ਰੰਗ, ਭਏ ਪ੍ਰਗਾਸ।

0: ਰਾਸ਼ਟਰਪਤੀ
1: ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
0: ਔਰ ਪਾਸਾ ਮੀਤ ਵਿਸਾਰੋ ਚਰਨ ਕਮਲ ਨਿਤ ਮੈਂ ਔਰ ਧਾਰੋ ਇਹੋ ਤਨ ਸੰਚੋ ਹੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਜਿਸ ਧਨ ਕੋ ਚਾਰ ਕੁੰਟ ਉਠ ਧਾਵੈ ਸੋ ਧਨ ਹਰ ਸੇਵਾ ਤੀ ਪਾਵੈ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਸਰਬਨ

0: ਸਿਮਰ ਸਦਾ ਸੁਖ ਪਾਓ।
1: ਭਉ ਬਿਨਸੈ ਪੂਰਨ ਹੋਇ ਆਸ, ਭਗਤ ਭਾਇ ਆਤਮ ਪਰਗਾਸ।
0: ਬਸੇ ਅਮਨਾਸੀ, ਕਉ ਨਾਨਕ ਕਾਟੀ ਜਮ ਫਾਸੀ।

ਕੇ ਕਿਲ ਵਿਖ ਜਾਹੇ। ਸਾਰ ਭੂਤ ਸਤ ਹਰ ਕੋ ਨਾਓ, ਸਹਿ ਸੁਭਾਏ ਨਾਨਕ ਗੁਣ ਗਾਓ। ਹੋਹੇ ਅਚਿੰਤ ਬਸੈ ਸੁਖ ਨਾਲ, ਸਾਸ ਗ੍ਰਾਸ ਹਰ ਨਾਮ ਸਮਾਲ। ਹਰ ਪੂੰਜੀ ਸੰਤ ਕਰੋ ਵਿਵਹਾਰ, ਈਹਾ ਸੁਖ ਦਰਗਹਿ ਜੈਕਾਰ। ਏਕੋ ਜਪ ਏਕੋ

0: ਪੁਰਖ ਭਗਵਾਨ
1: ਸਰਬ ਕੁੰਠ ਮੁਕਤ ਮੋਖ ਪਾਏ ਨੇਕ ਨਿਮਕ ਹਰ ਕੇ ਗੁਣ ਗਾਏ
0: ਅਨਕ ਰਾਜ ਭੋਗ ਬਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
1: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਾਪਤੀ ਹਰ ਹਰ ਨੀਤ
0: ਭਲੀ ਸੁ ਕਰਨੀ।

0: ਅਸ਼ਟਪਦੀ
1: ਆਪ ਕਥੇ ਆਪ ਸੁਣਨੇ ਹਾਰ ਆਪੇ ਆਪ ਵਿਸਥਾਰ
0: ਜਾ ਕਿਸ ਭਾਵੈ ਤਾ ਸ੍ਰਿਸ਼ਟੀ ਉਪਾਏ ਆਪਣਾ ਭਾਣਾ ਲਈ ਸਮਾਈ
1: ਤੁਮ ਤੇ ਭਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ
0: ਜਾ ਕੋ ਪ੍ਰਭ ਜੀਓ ਆਪ ਬੁਝਾਏ ਸਤਿ ਨਾਮ ਸੋਈ ਜਨ ਪਾਏ
1: ਹੋ ਸਮਦਰਸ਼ੀ ਤੱਤ ਕਾ ਬੇਤਾ ਨਾਨਕ ਸਗਲ ਸ੍ਰੇਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ
1: ਇਸ ਰਾਖੇ ਤਿਸ ਕੋਈ ਨਾ ਮਾਰ

0: ਨਾਨਕ ਦਾਸ ਸਦਾ ਬਲਹਾਰ
1: ਪੂਰਨਪੁਰ ਰਹੇ ਦਿਆਲ ਸਭ ਉੱਪਰ ਹੋਵਤ ਕਿਰਪਾਲ
0: ਆਪਣੇ ਕਰਤਵ ਜਾਣਾ ਆਪ ਅੰਤਰ ਜਾਮੀ ਰਿਓ ਬਿਆਪ
1: ਪਾਲਾ ਜੀਵਨ ਬਹੁ ਭਾਤ ਜੋ ਜੋ ਰਚੇ ਸੋ ਤਿਸੇ ਧਿਆਤ
0: ਜਿਸ

0: ਕਿ ਹਰ ਪ੍ਰਭ ਆਪੇ ਮਿਲੀ
1: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
1: ਅਮਰਤ ਵਚਨ ਹਰ ਕੇ ਗੁਣ ਗਾ

0: ਗੁਰ ਕੀ ਪੂਰੀ ਦੀਖਿਆ, ਜਿਸ ਮਨ ਵਸੈ ਤਿਸ ਸਾਚ ਪਰੀਖਿਆ।
1: ਮਨ ਤਨ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਤੇ ਭਉ ਜਾਏ।
0: ਅਜ ਵਪਾਰ ਕਰੋ ਵਪਾਰੀ, ਦਰਗਹਿ ਨਿਭੈ ਖੇਪ ਤੁਮਾਰੀ।
1: ਏਕਾ

0: ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ।
1: ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨਾ ਪਹੁੰਚਨ ਹਾਰ।
0: ਫਿਰ ਉਪਰ ਠਾਡਾ ਗੁਰ ਸੂਰਾ, ਨਾਨਕ ਤਾਕੇ ਕਾਰਜ ਪੂਰਾ।
1: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ।
0: ਧਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ।
1: ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ।

0: ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭੁ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ
0: ਬਗਲ ਸਮਿਗਰੀ ਏਕ ਘਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾਹੇ
1: ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ
0: ਤੁਨ ਸਮਾਦ ਅਨਹਤ ਤੈ ਨਾਦ ਕਹਿ ਨ ਜਾਈ ਚਰਜ ਬਿਸਮਾਦ
1: ਇਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਜਨ ਸੋਝੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
1: ਧਰਨ ਮਾਹੇ ਆਕਾਸ ਪਿਆਲ ਸਰਬ ਲੋਕ ਪੂਰਨ ਪਿਤ ਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
1: ਕੌਣ ਪਾਣੀ ਬਹਿ ਸੰਤਰ ਮਾਹੇ ਚਾਰ ਕੁੰਟ ਤੈ ਦਿਸੇ ਸਮਾਹੇ
0: ਇਸ ਤੇ ਭਿੰਨ ਨਹੀਂ ਕੋ ਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪ੍ਰਾਣ ਸਿਮ

0: ਪਵ ਜਾਨਾ
1: ਅੰਤਰ ਬਸੇ ਬਾਹਰ ਪੀਓਹੀ ਨਾਨਕ ਦਰਸ਼ਨ ਦੇ ਸਾ ਮੋਹੀ
0: ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
1: ਭਾਵੈ ਤਾ ਕਰੇ ਵਿਸਥਾਰ ਤਿਸ ਭਾਵੈ ਤਾ ਇਕੰਕਾਰ
0: ਨਿਕ ਕਲਾ ਲਖੀ ਨ ਜਾਏ ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਆ ਦੂਰ ਆਪੇ ਆਪ ਆਪ ਭਰਪੂਰ
0: ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਖਨਹਾਰਾ
0: ਸਗਲ ਸਮਗਰੀ ਜਾਕਾ ਤਨਾ ਆਪਣ ਜਸ ਆਪ ਹੀ ਸੁਣਾ
1: ਆਵਨ ਜਾਨ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
0: ਸਭ ਕੇ ਮਦ ਅਲਪ ਤੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੈ ਆਗਿਆ ਜਾਏ ਨਾਨਕ ਜਾ ਭਾਵੈ ਤਾ ਲਏ ਸਮਾਏ
0: ਇਸ ਤੇ ਹੋਏ ਸੋ ਨਾਹੀ ਬੁਰਾ ਉਰੇ ਕਹੋ ਕਿਨੈ ਕੁਛ ਕਰਾ
1: ਆਪ ਭਲਾ ਕਰ ਤੂੰ ਤੇ ਅਤ ਨੀਕੀ ਆਪੇ ਜਾਣੈ ਆਪਣੇ ਜੀ ਕੀ
0: ਆਪ ਸਾਚ ਧਾਰੀ ਸਭ ਸਾਚ ਓਤ ਪੋਤ ਆਪਣ ਸੰਗ ਰਾਚ
1: ਆਕੀ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾ ਸੋਜੀ ਪਾਏ
0: ਇਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ
0: ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ
0: ਜਨ ਆਵਨ ਕਾ ਇਹ ਸੁਆਓ ਜਨ ਕਾ ਸੰਗ ਚਿਤ

0: ਆਸ ਨਿਤ ਤਿਆਗ ਹੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ
1: ਆਪ ਛੋੜ ਬੇਨਤੀ ਕਰੋ ਸਾ ਸੰਗ ਅਗਨ ਸਾਗਰ ਤਰੋ
0: ਹਰ ਧਨ ਕੀ ਪਰ ਲਿਹੋ ਭੰਡਾਰ ਨਾਨਕ ਗੁਰ ਪੂਰੀ ਨਮਸਕਾਰ
1: ਹੇਮ ਕੁਸ਼ਲ ਸਹਿਜ ਆਨੰਦ ਸਾ ਸੰਗ ਪਜ ਪਰਮਾਨੰਦ
0: ਨਰਕ

0: ਜਨ ਸੋਏ ਨਾਨਕ ਜਿਸ ਹੀ ਪ੍ਰਾਪਤ ਹੋਏ
1: ਪ੍ਰੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੇ ਸਿੱਧ
0: ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ।

0: ਸਤੁਲਾ ਸੰਪਰਕ ਕਿਰਪਾ ਜਿਸ ਕਰ ਫੁਲਾ
1: ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ
0: ਏਕ ਏਕੀ ਵੀਰ ਪਛਾਣੈ ਕਟ ਕਟ ਕੇ ਪਟ ਪਟ ਕੀ ਜਾਣੈ
1: ਜਬ ਵਿਦ ਕਖ ਕਰਾ ਕਰੇ ਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ
0: ਕਰ ਤੋ ਕਬਹੂ ਤੁਮੈ ਮਿਲ ਦੇ ਤਰ ਸਭ ਹੂੰ
1: ਜੇਤੇ ਬਦਨ ਸ੍ਰਿਸ਼ਟ ਸਭ ਧਾਰਾ।

0: ਸਤ ਸਤਰਾ ਸਹਿਸ ਭਣਜੈ
1: ਹਰ ਸਹਿਸ ਫਨ ਦੀਨ ਕਹਿਜੈ
0: ਪਾਦਰ ਸ੍ਰੀ ਅਸ਼ਟਮੀ ਰਵਾਰਾ
2: ਤਤ ਗ੍ਰੰਥ ਸੁਧਾਰਾ
1: ਏਤ ਸ੍ਰੀ ਚਰਿਤ ਰੂਪ ਖਿਆਨੇ
2: ਚਰਿਤ੍ਰੇ ਮੰਤਰੀ।

ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਤਿਕਾਰੀ ਸਾਧ ਸੰਗਤ ਸਤਿਗੁਰੂ ਜੀ ਦੀ ਬਖਸ਼ੀ ਫਤਿਹ ਦੀ ਸਾਂਝ ਪਾਓ। ਸਾਰੇ ਮਾਈ ਭਾਈ ਇੱਕ ਵਾਰ ਆਖਣ 'ਤੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਜੋ ਬੁੱਧਵਾਰ ਦੇ ਵਿਸ਼ੇਸ਼ ਦੀਵਾਨਾਂ ਵਿੱਚ ਆਪਣੀ ਨਿੱਘੀ ਗੋਦ ਵਿੱਚ ਬੈਠਣ ਦਾ ਸਾਨੂੰ ਸਾਰਿਆਂ ਨੂੰ ਸੁਭਾਗ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਮਹਾਰਾਜ ਜੀ ਕਿਰਪਾ ਕਰਨ ਆਪ ਜੀ ਦਾ ਬਿਤਾਇਆ ਹੋਇਆ ਇੱਕ ਇੱਕ ਸਵਾਸ ਸਤਿਗੁਰ ਲਿਖੇ ਵਿੱਚ ਲਾਉਣ, ਸਭਨਾਂ ਨੂੰ ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਕਰਤਾਰਤ ਕਰਨ। ਆਪ ਜੀ ਬੱਚਿਆਂ ਪਾਸੋਂ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਸਰਵਣ ਕਰ ਰਹੇ ਸੀ। ਬੱਚੇ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਸਤਿਗੁਰੂ ਜੀ ਦੀ ਬਾਣੀ ਪੜ੍ਹ ਰਹੇ ਹਨ। ਇਹਨਾਂ ਦੇ ਮਾਤਾ ਪਿਤਾ ਇਹਨਾਂ ਦੇ ਉਸਤਾਦਾਂ ਨੂੰ ਬਹੁਤ ਬਹੁਤ ਵਧਾਈ। ਗੁਰੂ ਪਿਆਰਿਓ ਆਪਣੇ ਗੁਰੂ ਘਰ ਵਿਖੇ ਬਾਬਾ ਬੁੱਢਾ ਜੀ ਅਤੇ ਇਹਨਾਂ ਦਾ ਜੋ ਜੋੜ ਮੇਲਾ ਹੈ 2, 3, ਔਰ 4 ਅਕਤੂਬਰ ਨੂੰ ਗੁਰੂ ਘਰ ਵਿਖੇ ਮਨਾਇਆ ਜਾ ਰਿਹਾ ਹੈ, ਜਿਹਦੇ ਵਿੱਚ ਪੰਥ ਦਾ ਪ੍ਰਸਿੱਧ ਕਵੀ ਸ਼੍ਰੀ ਜੱਥਾ ਭਾਈ ਮਾਹਲ ਸਿੰਘ ਜੀ ਚੰਡੀਗੜ੍ਹ ਵਾਲੇ ਵਿਸ਼ੇਸ਼ ਤੌਰ 'ਤੇ 2 ਦਿਨ ਹਾਜ਼ਰੀ ਭਰ ਕੇ ਸੰਗਤਾਂ ਨੂੰ ਕਰਤਾਰਤ ਕਰਨਗੇ। ਆਉਣ ਵਾਲਾ ਜੋ ਵੀਕਐਂਡ ਹੈ ਸਤਿਗੁਰੂ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ, ਉਹ ਵੀ ਆਪਾਂ ਆਪਣੇ ਗੁਰੂ ਘਰ ਵਿਖੇ ਮਨਾ ਰਹੇ ਹਾਂ, ਜਿਹਦੇ ਬਾਬਤ ਆਪਣੇ ਪਾਸ ਜੋ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਹਰਪਾਲ ਸਿੰਘ ਜੀ ਲੁਧਿਆਣੇ ਵਾਲੇ, ਉਹ ਪਿਛਲੀ ਇੱਕ ਵੀਕ ਤੋਂ ਗੁਰੂ ਘਰ ਵਿਖੇ ਗੁਰਸ਼ਬਦ ਦੀ ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਆ ਰਹੇ ਹਨ। ਐਤਵਾਰ ਤੱਕ ਉਹਨਾਂ ਦਾ ਜਿਹੜਾ ਹੈ ਇਸ ਫੇਰੀ ਦਾ ਸਮਾਂ ਰਹੇਗਾ। ਆਓ ਕੀਰਤਨ ਦੀ ਪ੍ਰਾਰੰਭਤਾ ਵਿੱਚ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਹਰਬਖਸ਼ ਸਿੰਘ ਜੀ ਆਪਣੇ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਜੋ ਸਵਾ ਸੱਤ ਵਜੇ ਤੱਕ ਸੰਗਤ ਨੂੰ ਆੜਤੀ ਆੜਤਾ ਔਰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਕੀਰਤਨ ਦੀ ਤਨਿਖਾ ਜੀ ਆਪ ਜੀ ਨੇ ਪ੍ਰਵਾਨ ਕਰਨਾ ਜੀ। ਕੀਰਤਨ ਕਰਦੇ ਹਾਂ, ਬੇਅੰਤ ਗਲਤੀਆਂ ਦੀ ਖਿਮਾ ਬਖਸ਼ ਦੇਣੀ। ਆਓ ਜੀ, ਹੁਣ ਸਾਡੇ ਅਤੀ ਸਤਿਕਾਰਯੋਗ ਗਿਆਨੀ ਹਰਪਾਲ ਸਿੰਘ ਜੀ, ਲੁਧਿਆਣੇ ਵਾਲੇ, ਸਤਿਗੁਰੂ ਜੀ ਦੀ ਬੜੀ ਕਿਰਪਾ ਇਹਨਾਂ ਉੱਪਰ, ਬੜੇ ਵਿਸਤਾਰ ਨਾਲ ਇਤਿਹਾਸ ਅਤੇ ਗੁਰੂ ਕੀ ਬਾਣੀ ਦੀ ਵਿਚਾਰ ਸਰਵਣ ਕਰਾਉਂਦੇ ਹਨ। ਸੋ ਆਓ ਉਹਨਾਂ ਪਾਸੋਂ ਕੁਛ ਸਮਾਂ ਲਈ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੇ ਵਿਚਾਰ ਸਰਵਣ ਕਰਨਾ ਕਰੀਏ ਜੀ। ਆਪ ਸਭ ਜੀ ਨੇ ਅਸੀਸ ਬਖਸ਼ਿਸ਼ ਕਰਨੀ। ਫਤਿਹ ਗਜਾਉਣੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ

ਗੁਰਮੁਖਾਨੋ ਪ੍ਰਤੀਤ ਹੈ ਹਰ ਜੀਓ, ਮਨਮੁਖ ਪਰਮ ਭੁਲਾਇਆ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ

ਦੁੱਖ ਮੈਂ ਦੁੱਖ ਸਮਾਈ, ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੈ, ਸਹਿਜੇ ਸਾਚ ਸਮਾਈ। ਬਿਨ ਸਤਿਗੁਰ ਸੇਵੇ ਜਨਮ ਨਾ ਛੋੜੈ, ਜੇ ਅਨੇਕ ਕਰਮ ਕਰੈ ਅਧਕਾਈ। ਵੇਦ ਪੜ੍ਹੈ ਤੈ ਵਾਦ ਵਖਾਣੈ, ਬਿਨ ਹਰ ਪਤ ਗਵਾਈ। ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਪਜ ਛੂਟਹਿ ਗੁਰ ਸਰਨਾਈ। ਜਿਨ ਹਰ ਮਨ ਵਸਿਆ

ਨਾਨਕ ਤਿਨ ਕੈ ਸਤ ਬਲਿਹਾਰੈ ਜਿਨ ਹਰ ਰੱਖਿਆ ਔਰ ਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸੱਚੇ ਪਾਤਸ਼ਾਹ ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਆਪਾਂ ਸਾਰੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਹਾਂ। ਰੋਜ਼ਾਨਾ ਦੀ ਮਰਿਆਦਾ ਦੇ ਤਹਿਤ ਆਪ ਜੀ ਗੁਰਬਾਣੀ ਦਾ ਮਨੋਹਰ ਕੀਰਤਨ ਸਤਿਕਾਰਯੋਗ ਕੀਰਤਨੀ ਸਿੰਘਾਂ ਪਾਸੋਂ ਸਰਵਣ ਕਰ ਰਹੇ ਸੀ। ਆਓ ਗੁਰ ਸ਼ਬਦ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਇਹ ਜੋ ਸ਼ਬਦ ਆਪ ਜੀ ਨੇ ਹੁਣੇ ਸਰਵਣ ਕੀਤਾ ਸੋਰਠ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ। ਸਿਰਲੇਖ ਵਿੱਚ ਆਪਾਂ ਪੜ੍ਹਦੇ ਹਾਂ ਸੋਰਠ ਮਹਿਲਾ ਤੀਜਾ। ਰਾਗ ਦਾ ਨਾਮ ਸੋਰਠ ਹੈ। ਮਹਿਲਾ ਤੀਜਾ ਭਾਵ ਤੀਸਰੇ ਪਾਤਸ਼ਾਹ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਉਚਾਰਨ ਕੀਤਾ ਸ਼ਬਦ। ਘਰ ਪਹਿਲਾ ਗਾਇਨ ਦੀ ਜਦੋਂ ਹਦਾਇਤ ਪਾਤਸ਼ਾਹ ਬਖਸ਼ਦੇ ਨੇ ਭਾਵ ਇਹ ਪੜਤਾਲ ਦੇ ਹਿਸਾਬ ਨਾਲ ਪਹਿਲੇ ਘਰ ਵਿੱਚ ਇਸ ਦਾ ਗਾਇਨ ਹੋਣਾ ਹੈ। ਤੀਹ ਤੁਕੀ ਆਮ ਤੌਰ 'ਤੇ ਪਦੇ ਦੇ ਵਿੱਚ ਦੋ ਤੁਕਾਂ ਹੁੰਦੀਆਂ ਨੇ, ਇੱਥੇ ਪਦੇ ਦੇ ਵਿੱਚ ਤਿੰਨ ਤੁਕਾਂ ਨੇ। ਇਹ ਵੀ ਪਾਤਸ਼ਾਹ ਨੇ ਸਿਰਲੇਖ ਵਿੱਚ ਦਰਜ ਕੀਤਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੰਖੇਪ ਰੂਪ ਵਿੱਚ ਮੂਲ ਮੰਤਰ ਦਰਜ ਹੈ। ਇੱਕ ਓਅੰਕਾਰ ਉਹ ਪਰਮਾਤਮਾ ਇੱਕ ਹੈ, ਸਭ ਦੇ ਵਿੱਚ ਇੱਕ ਰਸ ਵਿਆਪਕ ਹੈ। ਸਤ ਉਹ ਹਮੇਸ਼ਾ ਕਾਇਮ ਰਹਿਣ ਵਾਲਾ ਹੈ, ਸਤ ਹੈ। ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਪਰਮਾਤਮਾ ਨੂੰ ਮਿਲਣ ਲਈ ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਪੈਣਾ। ਇਹ ਅਸ਼ਟਪਦੀ ਹੈ, ਅੱਠ ਪਦੇ ਨੇ। ਰਹਾਓ ਵਾਲੇ ਪਦੇ ਤੋਂ ਵਿਚਾਰ ਦੀ ਆਰੰਭਤਾ ਕਰਨ ਦਾ ਯਤਨ ਕਰਾਂਗੇ। ਰਹਾਓ ਵਾਲੇ ਪਦੇ 'ਚ ਪਾਤਸ਼ਾਹ ਸੋਜੀ ਬਖਸ਼ਦੇ ਨੇ, ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸਵਾਮੀ, ਭਗਤ ਤੇਰੀ ਸ਼ਰਨ ਆਈ ਰਹਾਓ। ਹੇ ਵਾਹਿਗੁਰੂ ਜੀ, ਹੇ ਹਰੀ ਜੀ, ਪਰਮਾਤਮਾ ਜੀ, ਪ੍ਰਭੂ ਜੀ, ਇਹ ਤੇਰੀ ਵਡਿਆਈ ਹੈ, ਇਹ ਤੇਰਾ ਵਡੱਪਣ ਹੈ। ਭਗਤਾਂ ਕੀ ਪੈਜ ਰੱਖ, ਤੂੰ ਭਗਤਾਂ ਦੀ ਪੈਜ ਰੱਖਦਾ ਹੈ ਮਾਲਕ, ਸਵਾਮੀ ਭਾਵ ਮਾਲਕ, ਭਗਤਾਂ ਦੀ ਪੈਜ ਰੱਖਦਾ ਹੈ। ਕਿਉਂ? ਕਿਉਂਕਿ ਭਗਤ ਤੇਰੀ ਸ਼ਰਨ ਵਿੱਚ ਪਏ। ਜੋ ਸ਼ਰਨ ਆਵੇ ਤੇ ਸੁਕੰਠ ਲਾਵੇ, ਇਹ ਬਿਰਦ ਸੁਆਮੀ ਸੀ। ਉਸ ਪਰਮਾਤਮਾ ਦਾ ਮੁੱਢ ਕਦੀਮਾ ਦਾ ਸੁਭਾਅ ਹੈ, ਜਿਹੜਾ ਉਸ ਦੀ ਸ਼ਰਨ ਵਿੱਚ ਪੈਂਦਾ ਹੈ ਉਸ ਨੂੰ ਆਪਣੇ ਨਾਲ ਲਾ ਲੈਂਦਾ। ਭਗਤ ਜਨ ਸ਼ਰਨ ਦੇ ਵਿੱਚ, ਸ਼ਰਨ ਵਿੱਚ ਕੌਣ ਹੁੰਦਾ ਹੈ? ਇਹ ਸ਼ਬਦ ਨੂੰ ਆਪਾਂ ਬੜੀ ਵਾਰ ਗੁਰਬਾਣੀ ਵਿੱਚ ਪੜ੍ਹਦੇ ਹਾਂ, ਆਪਾਂ ਪਿਛਲੀਆਂ ਵਿਚਾਰਾਂ ਵਿੱਚ ਵੀ ਜ਼ਿਕਰ ਕੀਤਾ ਹੈ। ਸ਼ਰਨ ਪੈਣਾ ਭਾਵ ਆਪਣਾ ਆਪ ਸਰੈਂਡਰ ਕਰ ਦੇਣਾ, ਭਾਵ ਆਪਣਾ ਆਪ ਗੁਰੂ ਦੇ ਪਰਮਾਤਮਾ ਦੇ ਹਵਾਲੇ ਕਰ ਦੇਣਾ। ਭਗਤ ਜਨ ਵੀ ਪਰਮਾਤਮਾ ਦੀ ਸ਼ਰਨ ਵਿੱਚ ਨੇ, ਉਹ ਤਾਂ ਹੀ ਭਗਤ ਨੇ। ਜਦੋਂ ਵੀ ਕੋਈ ਮਨੁੱਖ ਆਪਣੀ ਇੱਕ ਵੱਖਰੀ ਹੋਂਦ ਦਾ ਪ੍ਰਗਟਾਵਾ ਕਰਦਾ ਵੀ ਮੈਂ ਵੀ ਕੁਝ ਹਾਂ, ਤਾਂ ਸਮਝ ਲਓ ਉਹ ਜੇ ਸ਼ਰਨ ਵਿੱਚ ਨਹੀਂ ਹੈ। ਜਦੋਂ ਆਪਣੀ ਵੱਖਰੀ ਹੋਂਦ ਨੂੰ ਖਤਮ ਕਰਦਾ ਤੇ ਫਿਰ ਸਰੈਂਡਰ ਕਰ ਦਿੰਦਾ, ਫਿਰ ਕਹਿੰਦਾ ਵਾਹਿਗੁਰੂ ਜੀ ਜੋ ਤੁਸੀਂ ਕਹੋਗੇ ਉਹੀ ਮੇਰੇ ਲਈ ਸੱਤ ਹੈ, ਮੈਂ ਉਹੀ ਕੁਝ ਕਰਾਂ। ਬਸ ਇਹੀ ਗੱਲ ਸਮਝਣ ਵਾਲੀ। ਜਦੋਂ ਆਪਣੇ ਆਪ ਨੂੰ ਪਰਮਾਤਮਾ ਦੇ ਅੱਗੇ ਸਰੈਂਡਰ ਕਰ ਦਿੱਤਾ, ਪਰਮਾਤਮਾ ਦੀ ਸ਼ਰਨ ਵਿੱਚ ਆ ਗਏ, ਤਾਂ ਫਿਰ ਉਹ ਪਰਮਾਤਮਾ ਪੈਜ ਰੱਖਦਾ। ਭਗਤਾਂ ਕੀ ਪੈਜ ਰੱਖਦਾ, ਭਗਤਾਂ ਦੀ ਪੈਜ ਰੱਖਦਾ, ਕਿਉਂਕਿ ਭਗਤ ਆਪਣਾ ਆਪ ਪਰਮਾਤਮਾ ਦੇ ਹਵਾਲੇ ਕਰ ਚੁੱਕੇ। ਅਰੰਭਤਾ ਦੇ ਪਹਿਲੇ ਪਦੇ ਵਿੱਚ ਪਾਤਸ਼ਾਹ ਸਮਝਾ ਰਹੇ ਨੇ, ਪਾਤਸ਼ਾਹ ਕਹਿੰਦੇ ਨੇ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀ, ਧੁਰ ਤੂੰ ਰੱਖਦਾ ਆਇਆ। ਹੇ ਵਾਹਿਗੁਰੂ ਜੀ, ਤੁਸੀਂ ਸਦਾ ਹੀ ਭਗਤਾਂ ਦੀ ਪੱਤ ਰੱਖਦੇ, ਹਮੇਸ਼ਾ ਧੁਰ ਤੋਂ, ਆਰੰਭ ਤੋਂ, ਜਦੋਂ ਤੋਂ ਇਹ ਸ੍ਰਿਸ਼ਟੀ ਬਣੀ ਹੈ। ਆਪਾਂ ਰੋਜ਼ਾਨਾ ਸਵੇਰੇ ਜਦੋਂ ਵਾਸਾ ਕੀ ਵਾਰ ਦਾ ਕੀਰਤਨ ਸਰਵਣ ਕਰਦੇ ਹਾਂ,
ਰੋਜ਼ ਸੁਣਦੇ ਪੜ੍ਹਦੇ ਹਾਂ ਹਰ ਯੁੱਗ ਯੁੱਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਤ। ਜੁਗਾਂ ਜੁਗਾਂ ਤੋਂ ਉਹ ਪਰਮਾਤਮਾ ਆਪਣੇ ਭਗਤਾਂ ਦੀ ਪੈਜ ਰੱਖਦਾ। ਇੱਥੇ ਵੀ ਕਹਿ ਰਹੇ ਨੇ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀ ਧੁਰ ਤੂੰ ਰੱਖਦਾ। ਧੁਰ ਤੋਂ ਧੁਰ ਦਾ ਮਤਲਬ ਹੁੰਦਾ ਜਿੱਥੋਂ ਕੋਈ ਚੀਜ਼ ਆਰੰਭ ਹੋ ਰਹੀ ਹੈ, ਜਿੱਥੋਂ ਕੋਈ ਚੀਜ਼ ਸ਼ੁਰੂ ਹੋ ਰਹੀ ਹੈ, ਭਾਵ ਧੁਰ ਤੋਂ ਆਰੰਭਤਾ ਤੋਂ ਹੀ ਤੂੰ ਭਗਤਾਂ ਦੀ ਪਿਆਜ ਰੱਖ ਰਿਹਾ। ਅੱਗੇ ਧੰਨ ਗੁਰੂ ਅਮਰਦਾਸ ਮਹਾਰਾਜ ਅਗਲੀ ਪੰਕਤੀ ਵਿੱਚ ਉਦਾਹਰਣ ਦੇ ਕੇ ਸਮਝਾ ਰਹੇ ਨੇ, ਪ੍ਰਹਿਲਾਦ ਜਨ ਤੁਧ ਰੱਖ ਲਏ ਹਰ ਜੀਓ ਹਰ ਨਾਕਸ਼ ਮਾਰ ਪਚਾਇਆ। ਹੁਣ ਪ੍ਰਹਿਲਾਦ ਦੀ ਸਾਖੀ ਆਪਾਂ ਸਾਰਿਆਂ ਨੇ ਸੁਣੀ ਹੈ। ਵਿਸ਼ੇਸ਼ ਤੌਰ 'ਤੇ ਜਦੋਂ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਉਹਨਾਂ ਦਿਨਾਂ ਵਿੱਚ ਇਹ ਗਾਥਾ ਆਮ ਤੌਰ 'ਤੇ ਸਾਂਝੀ ਕੀਤੀ ਜਾਂਦੀ ਹੈ। ਹਰਨਾਕਸ਼ ਪਿਓ ਹੈ ਅਤੇ ਪ੍ਰਹਿਲਾਦ ਪੁੱਤਰ ਹੈ। ਹਰਨਾਕਸ਼ ਰਾਜਾ ਹੈ, ਰਾਜ ਕਰਦਾ ਹੈ। ਅੰਦਰ ਇੰਨੀ ਹਉਮੈ ਆ ਗਈ ਹੈ ਕਿ ਉਹ ਕਹਿੰਦਾ ਮੈਂ ਹੀ ਸਭ ਕੁਝ ਹਾਂ। ਆਪਣੀ ਸਾਰੀ ਲੋਕਾਈ ਨੂੰ, ਸਾਰੀ ਜਨਤਾ ਨੂੰ ਉਹ ਜ਼ਬਰਦਸਤੀ ਆਪਣਾ ਨਾਮ ਜਪਵਾਉਂਦਾ ਹੈ। ਜਲੇ ਹਰਨਾਕਸ਼ ਥਲੇ ਹਰਨਾਕਸ਼, ਉਹ ਕਹਿੰਦਾ ਹਰ ਜਗ੍ਹਾ ਹਰਨਾਕਸ਼ ਹੀ। ਪਰ ਘਰ ਦੇ ਵਿੱਚ ਹੀ ਹਰਨਾਕਸ਼ ਦਾ ਆਪਣਾ ਪੁੱਤਰ ਭਗਤ ਪ੍ਰਹਿਲਾਦ ਉਹ ਕਹਿੰਦਾ ਨਹੀਂ, ਸਭ ਕੁਝ ਪਰਮਾਤਮਾ ਦੇਣ ਵਾਲਾ ਹੈ। ਉਹ ਆਪਣੇ ਪਿਓ ਦੀ ਵਿਰੋਧਤਾ ਕਰਦਾ ਹੈ। ਇੰਨੀ ਵਿਰੋਧਤਾ ਹੁੰਦੀ ਹੈ, ਹਰਨਾਕਸ਼ ਇੰਨਾ ਨਾਰਾਜ਼ ਹੋ ਜਾਂਦਾ ਕਿ ਪੁੱਤਰ ਨੂੰ ਮਾਰਨ ਦਾ ਯਤਨ ਕਰਦਾ। ਸਮਾਂ ਸੰਖੇਪ ਹੈ, ਸ਼ਬਦ ਲੰਮਾ ਹੈ, ਇਸ ਕਰਕੇ ਆਪਾਂ ਉਸ ਸਾਖੀ ਦੇ ਵਿਸਥਾਰ ਵਿੱਚ ਨਹੀਂ ਜਾਵਾਂਗੇ। ਆਪਾਂ ਸਾਰਿਆਂ ਨੇ ਸਰਵਣ ਕੀਤਾ ਕਿ ਕਿਵੇਂ ਹਰਨਾਕਸ਼ ਦੀ ਭੈਣ ਹੋਲਿਕਾ ਆਪਣੇ ਭਤੀਜੇ ਨੂੰ ਅੱਗ ਵਿੱਚ ਸਾੜਨ ਦਾ ਯਤਨ ਕਰਦੀ ਹੈ, ਪਰ ਪਰਮਾਤਮਾ ਹਰਨਾਕਸ਼ ਨੂੰ ਬਚਾ ਲੈਂਦੇ ਨੇ ਅਤੇ ਹੋਲਿਕਾ ਸੜ ਜਾਂਦੀ। ਪ੍ਰਹਿਲਾਦ ਜਨ ਤੁਧ ਰੱਖ ਲਏ ਹਰ ਜੀਓ, ਇੱਥੇ ਪਾਤਸ਼ਾਹ ਉਸੇ ਘਟਨਾ ਦਾ ਜ਼ਿਕਰ ਕਰ ਰਹੇ ਨੇ, ਬੜੀ ਪੁਰਾਤਨ ਘਟਨਾ ਹੈ ਵੀ ਪ੍ਰਹਿਲਾਦ ਵਰਗੇ ਆਪਣੇ ਭਗਤਾਂ ਨੂੰ ਤੁਸੀਂ ਰੱਖ ਲਿਆ, ਹਰਨਾਕਸ਼ ਮਾਰ ਪਚਾਇਆ। ਉਹ ਹਰਨਾਕਸ਼ ਜਿਹਨੇ ਬੜੇ ਸਾਰੇ ਵਰ ਪ੍ਰਾਪਤ ਕਰ ਲਏ ਸਨ, ਬੜਿਆਂ ਨੇ ਵਰ ਪ੍ਰਾਪਤ ਕੀਤੇ ਵੀ ਮੈਂ ਮੌਤ ਤੋਂ ਬਚ ਜਾਵਾਂ, ਪਰ ਉਹਨੂੰ ਇਹ ਵਰ ਨਹੀਂ ਮਿਲਿਆ ਕਿ ਤੂੰ ਮੌਤ ਤੋਂ ਬਚ ਜਾਏਗਾ। ਉਹਨੂੰ ਇਸ ਤਰ੍ਹਾਂ ਦਾ ਵਰ ਮਿਲਿਆ ਵੀ ਤੂੰ ਨਾ ਦਿਨੇ ਮਰੇਗਾ, ਨਾ ਰਾਤ ਨੂੰ ਮਰੇਗਾ, ਨਾ ਅੰਦਰ ਮਰੇਗਾ, ਨਾ ਬਾਹਰ ਮਰੇਗਾ, ਨਾ ਤੇਰੀ ਮੌਤ ਕਿਸੇ ਹਥਿਆਰ ਨਾਲ ਹੋਏਗੀ। ਅਤੇ ਉਹਨੂੰ ਐਂ ਲੱਗਿਆ ਵੀ ਹੁਣ ਤਾਂ ਮੈਂ ਮਾਰ ਹੀ ਨਹੀਂ ਸਕਦਾ। ਪਰ ਉਹ ਹਰਨਾਕਸ਼ ਵੀ ਨਰਸਿੰਘ ਰੂਪ ਧਾਰ ਕਰਕੇ ਪਰਮਾਤਮਾ ਨੇ ਖਤਮ ਕਰ ਦਿੱਤਾ। ਸ਼ਾਮ ਦੇ ਸਮੇਂ ਨਾ ਦਿਨ ਸੀ, ਨਾ ਰਾਤ ਸੀ, ਦਰਵਾਜ਼ੇ ਦੇ ਵਿੱਚ ਨਾ ਅੰਦਰ ਸੀ, ਨਾ ਬਾਹਰ ਸੀ, ਨੋਵਾਂ ਦੇ ਨਾਲ ਕਿਸੇ ਹਥਿਆਰ ਨਾਲ ਨਹੀਂ। ਉਹ ਹਰਨਾਕਸ਼ ਜਿਹਨੇ ਬੜੇ ਸਾਰੇ ਵਰ ਪ੍ਰਾਪਤ ਕੀਤੇ ਸਨ ਉਹ ਵੀ ਮਾਰਿਆ ਗਿਆ, ਹਰਨਾਕਸ਼ ਮਾਰ ਪਹੁੰਚਾਇਆ, ਉਹਦਾ ਨਾਸ ਹੋ ਗਿਆ ਅਤੇ ਪਰਮਾਤਮਾ ਨੇ ਆਪਣੇ ਭਗਤ ਪ੍ਰਹਿਲਾਦ ਨੂੰ ਰੱਖ ਲਿਆ। ਪ੍ਰਹਿਲਾਦ ਜਨ, ਜਨ ਦਾ ਮਤਲਬ ਸੇਵਕ, ਪ੍ਰਹਿਲਾਦ ਵਰਗੇ ਸੇਵਕ ਨੂੰ ਹੇ ਵਾਹਿਗੁਰੂ ਜੀ ਆਪ ਜੀ ਨੇ ਰੱਖ ਲਿਆ, ਅਤੇ ਹਰਨਾਕਸ਼ ਜਿਹੜਾ ਜ਼ੁਲਮ ਕਰ ਰਿਹਾ ਸੀ ਉਸ ਨੂੰ ਤੁਸੀਂ ਮਾਰ ਦਿੱਤਾ। ਗੁਰਮੁਖਾਂ ਨੌ ਪ੍ਰਤੀਤ ਹੈ ਹਰ ਜੀ, ਮਨਮੁਖ ਭਰਮ ਭੁਲਾਇਆ। ਅਤੇ ਜਿਹੜੇ ਗੁਰਮੁਖ ਨੇ, ਗੁਰਮੁਖ ਅਤੇ ਮਨਮੁਖ ਦੋਨੋਂ ਸ਼ਬਦ ਆਏ ਨੇ ਇਸ ਪੰਕਤੀ ਵਿੱਚ। ਗੁਰਮੁਖ ਭਾਵ ਜਿਨ੍ਹਾਂ ਨੇ ਗੁਰੂ ਦੇ ਨਾਲ ਮੁੱਖ ਜੋੜੇ ਹੈ, ਜਿਹੜੇ ਗੁਰੂ ਦੇ ਕਹੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਨੇ, ਆਪਾਂ ਗੁਰਮੁਖ ਵੀ ਕਹਿ ਦਿੰਦੇ ਹਾਂ, ਆਪਾਂ ਗੁਰਸਿੱਖ ਵੀ ਕਹਿ ਦਿੰਦੇ ਹਾਂ, ਆਪਾਂ ਸਨਮੁੱਖ ਵੀ ਕਹਿ ਦਿੰਦੇ ਹਾਂ। ਅਤੇ ਦੂਜੇ ਪਾਸੇ ਮਨਮੁੱਖ ਨੇ ਜਿਹੜੇ ਆਪਣੇ ਮਨ ਦੇ ਪਿੱਛੇ ਲੱਗਦੇ ਨੇ, ਇਹਨਾਂ ਦੇ ਆਪਣੇ ਮਨ ਦੇ ਮੁਤਾਬਕ ਜੀਵਨ ਜਿਉਂਦੇ ਨੇ, ਉਹ ਗੁਰੂ ਦੀ ਗੱਲ ਨੂੰ ਸੁਣਦੇ ਨਹੀਂ, ਸਮਝਦੇ ਨਹੀਂ। ਅਤੇ ਪਾਤਸ਼ਾਹ ਕਹਿ ਰਹੇ ਨੇ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਪਰਮਾਤਮਾ 'ਤੇ ਭਰੋਸਾ ਹੈ, ਪਰਮਾਤਮਾ ਦੀ ਤਾਕਤ 'ਤੇ, ਸ਼ਕਤੀ 'ਤੇ ਭਰੋਸਾ ਹੈ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਗੁਰਮੁਖਾਂ ਨੂੰ ਭਰੋਸਾ ਹੈ, ਸ਼ਰਧਾ ਹੈ। ਮਨਮੁੱਖ ਪਰਮ ਭੁਲਾਇਆ, ਪਰ ਜਿਹੜੇ ਮਨਮੁੱਖ ਨੇ ਉਹ ਇਸ ਪਰਮ ਵਿੱਚ ਹੀ ਭਟਕਦੇ ਪਏ, ਉਹ ਭੁਲੇਖਿਆਂ ਵਿੱਚ ਹੀ ਪਏ, ਉਹ ਭਰੋਸਾ ਨਹੀਂ ਕਰਦੇ ਕਿਉਂਕਿ ਉਹਨਾਂ ਨੇ ਕਦੇ ਗੁਰੂ ਦੀ ਗੱਲ ਸੁਣੀ ਨਹੀਂ। ਉਹ ਆਪਣੇ ਮਨ ਦੀ ਸੁਣਦੇ ਨੇ ਅਤੇ ਮਨ ਦੀ ਕਰਦੇ ਨੇ। ਜਿਹੜੇ ਗੁਰੂ ਦੇ ਨਾਲ ਜੁੜੇ ਨੇ ਉਹਨਾਂ ਨੂੰ ਇਸ ਗੱਲ ਦਾ ਭਰੋਸਾ ਹੈ ਕਿ ਸੱਚਮੁੱਚ ਪਰਮਾਤਮਾ ਭਗਤਾਂ ਦੀ ਰੱਖਦਾ ਹੈ। ਹਰ ਜੀ ਇਹ ਤੇਰੀ ਵਡਿਆਈ,
ਭਗਤਾਂ ਕੀ ਪਿਆਜ ਰੱਖ ਤੂੰ ਸਵਾਮੀ, ਭਗਤ ਤੇਰੀ ਸ਼ਰਨ ਆਈ। ਕਹਿੰਦੇ ਤੇਰੀ ਵਡਿਆਈ ਹੈ, ਜਿਹੜੇ ਭਗਤ ਤੇਰੀ ਸ਼ਰਨ ਵਿੱਚ ਆ ਜਾਂਦੇ ਨੇ ਉਹਨਾਂ ਦੀ ਤੂੰ ਪਿਆਜ ਰੱਖਦਾ ਹੈ, ਰਹਾਓ। ਅਗਲੀ ਪੰਕਤੀਆਂ 'ਚ ਪਾਤਸ਼ਾਹ ਸੋਝੀ ਬਖਸ਼ਦੇ ਨੇ ਦੂਜੇ ਪਦੇ ਵਿੱਚ, ਭਗਤਾਂ ਨੂੰ ਜਮ ਜੋ ਨਾ ਸਾਕੈ, ਕਾਲ ਨਾ ਨੇੜੈ ਜਾਈ। ਜਮ ਮੌਤ ਦੇ ਦੂਤ, ਜਮ ਦੂਤ ਜਿਹਨੂੰ ਆਪਾਂ ਕਹਿ ਦਿੰਦੇ। ਔਰ ਅੱਜ ਸਭ ਤੋਂ ਵੱਧਾ ਵੱਡਾ ਡਰ ਜਿਹੜਾ ਮੌਤ ਦਾ ਹੁੰਦਾ। ਕਹਿੰਦੇ ਜਿਹੜੇ ਤੇਰੇ ਭਗਤ ਨੇ ਉਹਨਾਂ ਨੂੰ ਇਹ ਜੰਮ ਦਾ ਡਰ ਵੀ ਨਹੀਂ ਹੈ, ਉਹ ਮੌਤ ਤੋਂ ਵੀ ਨਹੀਂ ਡਰਦੇ। ਕਿਉਂ? ਕਿਉਂਕਿ ਕਾਲ ਨਾ ਨੇੜੇ ਜਾਈ, ਮੌਤ ਉਹਨਾਂ ਨੂੰ ਡਰਦੀ ਨਹੀਂ ਹੈ, ਉਹ ਡਰਦਾ ਹੀ ਨਹੀਂ। ਉਹਨਾਂ ਦੇ ਅੰਦਰ ਭਰੋਸਾ ਹੈ, ਪ੍ਰਤੀਤ ਹੈ, ਉਹਨਾਂ ਨੂੰ ਪਤਾ ਸਾਨੂੰ ਪਰਮਾਤਮਾ ਨੇ ਬਚਾ ਲੈਣਾ ਹੈ। ਹਰ ਜੀ ਇਹ ਤੇਰੀ ਵਡਿਆਈ। ਤੇ ਜਿਹੜੇ ਭਗਤ ਜਨ ਨੇ ਉਹ ਡਰ ਵਿੱਚ ਨਹੀਂ ਨੇ। ਭਗਤਾਂ ਨੂੰ ਜੰਮ ਜੋ ਨਾ ਸਕਦਾ, ਜੰਮ ਡਰਾ ਨਹੀਂ ਸਕਦਾ, ਉਹ ਜੰਮ ਤੋਂ ਵੀ ਨਹੀਂ ਡਰਦੇ। ਰੋਜ਼ਾਨਾ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਚਾਰ ਪੌੜੀਆਂ ਪੜ੍ਹਦੇ ਹਾਂ ਸੁਣਨ ਵਾਲੀਆਂ। ਉਹਨਾਂ ਚਾਰ ਪੌੜੀਆਂ ਦੇ ਆਖਰਾਂ 'ਚ ਪਾਤਸ਼ਾਹ ਕਹਿ ਰਹੇ ਨੇ, ਨਾਨਕ ਭਗਤਾਂ ਸਦਾ ਵਿਗਾਸ। ਭਗਤ ਜਨ ਜਿਹੜੇ ਨੇ ਉਹ ਵਿਗਾਸ ਵਿੱਚ ਨੇ, ਖੇੜੇ ਵਿੱਚ ਨੇ, ਖੁਸ਼ੀ ਵਿੱਚ ਨੇ, ਆਨੰਦ ਵਿੱਚ ਨੇ। ਸੁਣਿਆ, ਦੁੱਖ ਪਾਪ ਕਾ ਨਾਸ, ਕਿਉਂਕਿ ਪਰਮਾਤਮਾ ਦੇ ਨਾਮ ਨੂੰ ਉਹ ਸਾਂਝ ਪਾਉਂਦੇ ਨੇ, ਸੁਣਦੇ ਨੇ, ਮੰਨਦੇ ਨੇ, ਤੇ ਉਹਨਾਂ ਦੇ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ। ਇਸੇ ਕਰਕੇ ਉਹਨਾਂ ਨੂੰ ਜੰਮ ਦਾ ਡਰ ਨਹੀਂ, ਉਹ ਵਿਗਾਸ ਵਿੱਚ ਨੇ, ਖੇੜੇ ਵਿੱਚ ਨੇ, ਉਹਨਾਂ ਨੂੰ ਇਹ ਡਰ ਨਹੀਂ ਹੈ। ਜਦੋਂ ਉਹਨਾਂ ਨੂੰ ਪਤਾ ਵੀ ਸਭ ਕੁਝ ਕਰਨ ਵਾਲਾ ਪਰਮਾਤਮਾ ਹੈ ਤੇ ਫਿਰ ਡਰ ਕਾਹਦਾ। ਇੱਥੇ ਵੀ ਪਾਤਸ਼ਾਹ ਇਹੀ ਗੱਲ ਕਹਿ ਰਹੇ ਨੇ, ਕਾਲ ਮੌਤ ਉਹਨਾਂ ਦੇ ਨੇੜੇ ਨਹੀਂ ਟੁੱਕਦੀ। ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ। ਕਿਉਂਕਿ ਉਹਨਾਂ ਦੇ ਕੋਲ ਕੇਵਲ ਨਾਮ ਹੈ, ਉਹ ਨਾਮ ਤੋਂ ਬਿਨਾਂ ਕਿਸੇ ਹੋਰ ਨਾਲ ਸਾਂਝ ਨਹੀਂ ਪਾਉਂਦੇ। ਉਹ ਇਹ ਨਹੀਂ ਵੀ ਕਿਤੋਂ ਕਿਤੇ ਤਵੀਤ ਲੈ ਲਿਆ, ਕਿਸੇ ਕੋਲੋਂ ਮੰਤਰ ਲੈ ਲਿਆ, ਕਿਸੇ ਕੋਲੋਂ ਧਾਗਾ ਲੈ ਲਿਆ, ਨਹੀਂ। ਇਹਨਾਂ ਕਰਮ ਕਾਂਡਾਂ ਵਿੱਚ ਨਹੀਂ ਪੈਂਦੇ। ਉਹਨਾਂ ਨੇ ਪਰਮਾਤਮਾ ਦੇ ਨਾਮ ਨੂੰ, ਰਾਮ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾਇਆ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਇੱਥੇ ਤਾਂ ਹੈ ਹੀ ਨਾਮ ਹੈ। ਆਪਾਂ ਵਾਰ ਵਾਰ ਇਸ ਗੱਲ ਦਾ ਜ਼ਿਕਰ ਕਰ ਰਹੇ ਹਾਂ, ਕਿਉਂਕਿ ਤਿੰਨ ਦਿਨਾਂ ਬਾਅਦ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਉਣਾ ਹੈ। ਬਾਣੀ ਦੇ ਨਾਲ ਆਪਣੀ ਸਾਂਝ ਵਧਾਉਣੀ ਹੈ। ਬਾਣੀ ਵਿੱਚੋਂ ਸਾਨੂੰ ਇਹ ਪਤਾ ਲੱਗਦਾ ਕਿ ਪਾਤਸ਼ਾਹ ਨੇ ਸਾਨੂੰ ਦਿੱਤਾ ਹੀ ਕੇਵਲ ਨਾਮ ਹੈ, ਨਾਨਕ ਕਹਿ ਘਰ ਕੇਵਲ ਨਾਮ, ਇੱਥੇ ਨਾਮ ਹੀ ਹੈ। ਅਤੇ ਭਗਤ ਜਨ ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਰਹੇ। ਕੇਵਲ ਰਾਮ ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ, ਅਤੇ ਇਸ ਨਾਮ ਕਰਕੇ ਹੀ ਉਹਨਾਂ ਨੇ ਜਿਉਂਦਿਆਂ ਜੀ ਮੁਕਤੀ ਪ੍ਰਾਪਤ ਕਰ ਲਈ। ਵਿਕਾਰਾਂ ਦੇ ਉੱਪਰ ਜਿਹੜਾ ਪ੍ਰਭਾਵ ਆਪਣਾ ਵਧਾ ਲਿਆ, ਵਿਕਾਰਾਂ ਦੇ ਪ੍ਰਭਾਵ ਅਧੀਨ ਨਹੀਂ ਨੇ, ਉਹ ਵਿਕਾਰਾਂ ਨੂੰ ਆਪਣੇ ਪ੍ਰਭਾਵ ਦੇ ਅਨੁਸਾਰ ਚਲਾਉਂਦੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਵਿਕਾਰ ਅੱਜ ਸਾਨੂੰ ਸਾਰਿਆਂ ਨੂੰ ਪਟਕਾਈ ਫਿਰਦੇ। ਹੁਣ ਜਦੋਂ ਅੰਦਰ ਨਾਮ ਵਸ ਗਿਆ ਤੇ ਉਹ ਵਿਕਾਰ ਉਹਨਾਂ ਤੇ ਪਾਰੂ ਨਹੀਂ ਹੁੰਦੇ, ਵਿਕਾਰਾਂ ਤੇ ਉਹਨਾਂ ਨੇ ਕਾਬੂ ਪਾ ਲਏ, ਤੇ ਇਹੀ ਮੁਕਤੀ ਦੀ ਨਿਸ਼ਾਨੀ ਹੈ। ਨਾਮੇ ਹੀ ਮੁਕਤ ਪਾਈ, ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ, ਗੁਰ ਕੈ ਸਹਿਜ ਸੁਭਾਈ। ਆਮ ਲੋਕ ਜਦੋਂ ਪਰਮਾਤਮਾ ਨਾਲ ਜੁੜਨ ਦਾ ਯਤਨ ਕਰਦੇ ਨੇ ਤੇ ਜਦੋਂ ਉਹਨਾਂ ਨੂੰ ਥੋੜ੍ਹੀਆਂ ਜਿਹੀਆਂ ਤਾਕਤਾਂ ਮਿਲ ਜਾਂਦੀਆਂ, ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ, ਉਹਨਾਂ ਰਿੱਧੀਆਂ ਸਿੱਧੀਆਂ ਕਰਕੇ ਹੀ ਫਿਰ ਆਮ ਲੋਕਾਂ ਨੂੰ ਆਪਣੇ ਪਿੱਛੇ ਲਾ ਲੈ, ਕੁਝ ਕਰਾਮਾਤਾਂ ਮਿਲ ਜਾਂਦੀਆਂ, ਕੁਝ ਐਸੀਆਂ ਸ਼ਕਤੀਆਂ ਮਿਲ ਜਾਂਦੀਆਂ, ਤੇ ਉਹਨਾਂ ਰਿੱਧੀਆਂ ਸਿੱਧੀਆਂ ਕਰਕੇ ਹੀ ਆਮ ਲੋਕਾਂ ਨੂੰ ਉਹ ਆਪਣੇ ਪਿੱਛੇ ਲਾ ਛੱਡਦੇ। ਤੇ ਇੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਕਹਿ ਰਹੇ ਨੇ ਕਿ ਜਿਹੜੇ ਭਗਤ ਜਨ ਨੇ ਇਹ ਰਿੱਧੀਆਂ ਸਿੱਧੀਆਂ ਭਗਤਾਂ ਦੇ ਚਰਨਾਂ ਵਿੱਚ ਪੈਂਦੀਆਂ, ਉਹਨਾਂ ਨੂੰ ਲੋੜ ਨਹੀਂ ਹੈ ਇਹਨਾਂ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ। ਜੋ ਹਰ ਹਿਰਦਾ ਸਦਾ ਵਸਾਏ, ਜਿਹੜਾ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਲਵੇ, ਨੌ ਨਿਧੀਆਂ 18 ਸਿੱਧੀਆਂ ਉਹਦੇ ਪਿੱਛੇ ਭਰਜਦੀਆਂ ਨੇ। ਲੋਕ ਇਹਨਾਂ ਨਿਧੀਆਂ ਸਿੱਧੀਆਂ ਨੂੰ ਪ੍ਰਾਪਤ ਕਰਨ ਲਈ ਇਹਨਾਂ ਨਿਧੀਆਂ ਸਿੱਧੀਆਂ ਦੇ ਪਿੱਛੇ ਭਜਦੇ ਨੇ, ਪਰ ਪਾਤਸ਼ਾਹ ਕਹਿੰਦੇ ਨੇ ਜਦੋਂ ਅੰਦਰ ਨਾਮ ਵਸ ਗਿਆ, ਜਦੋਂ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ,
ਤੇ ਫਿਰ ਇਹ ਰਿੱਧੀਆਂ ਸਿੱਧੀਆਂ ਉਹਨਾਂ ਦੇ ਪਿੱਛੇ ਭੱਜਦੀਆਂ ਨੇ। ਇੱਥੇ ਵੀ ਧੰਨ ਗੁਰੂ ਅਮਰਦਾਸ ਕਹਿ ਰਹੇ ਨੇ ਰਿੱਧ ਸਿੱਧ ਸਭ ਭਗਤਾਂ ਚਰਨੇ ਲੱਗ ਗਏ। ਇਹ ਰਿੱਧੀਆਂ ਸਿੱਧੀਆਂ ਭਗਤਾਂ ਦੇ ਚਰਨਾਂ ਵਿੱਚ ਆ ਕੇ ਪੈਂਦੀਆਂ ਨੇ। ਗੁਰ ਕੈ ਸਹਿਜ ਸੁਭਾਈ, ਆਤਮਕ ਅਡੋਲਤਾ ਦੇ ਨਾਲ, ਸਹਿਜ ਭਾਵ ਆਤਮਕ ਅਡੋਲਤਾ, ਆਤਮਕ ਅਡੋਲਤਾ ਵਾਲਾ ਸੁਭਾਅ ਬਣਾ ਕੇ ਜੋ ਗੁਰੂ ਕੋਲੋਂ ਉਪਦੇਸ਼ ਮਿਲਿਆ ਉਸ ਦੇ ਅਨੁਸਾਰ ਭਗਤ ਆਪਣਾ ਜੀਵਨ ਜਿਉਂਦੇ ਨੇ। ਤੇ ਇਹ ਰਿੱਧੀਆਂ ਸਿੱਧੀਆਂ ਉਹਨਾਂ ਦੇ ਚਰਨਾਂ ਵਿੱਚ ਬੈਠਦੇ। ਅਗਲੇ ਪਦੇ 'ਚ ਪਾਤਸ਼ਾਹ ਕਹਿੰਦੇ ਨੇ ਮਨ ਮੁੱਖਾਂ ਨੂੰ ਪ੍ਰਤੀਤ ਨਾ ਆਵੀ, ਅੰਤਰ ਲੋਭ ਸੁਆਓ। ਪਹਿਲੇ ਪਦੇ 'ਚ ਪਾਤਸ਼ਾਹ ਕਹਿੰਦੇ ਨੇ ਗੁਰਮੁਖਾਂ ਨੂੰ ਪ੍ਰਤੀਤ ਹੈ, ਇੱਥੇ ਤੀਜੇ ਪਦੇ 'ਚ ਕਹਿ ਰਹੇ ਨੇ ਮਨ ਮੁੱਖਾਂ ਨੂੰ ਪ੍ਰਤੀਤ ਨਾ ਆਵੇ। ਜਿਹੜੇ ਮਨਮੁੱਖ ਨੇ ਆਪਣੇ ਮਨ ਦੇ ਮੁਤਾਬਕ ਚੱਲਦੇ ਨੇ ਉਹਨਾਂ ਨੂੰ ਭਰੋਸਾ ਨਹੀਂ ਬਣਦਾ, ਉਹਨਾਂ ਦੇ ਮਨ ਵਿੱਚ ਬੜੇ ਸਾਰੇ ਭਰਮ ਨੇ, ਭਟਕਣਾ ਵਿੱਚ ਨੇ, ਉਹ ਭਰੋਸੇ ਵਿੱਚ ਨਹੀਂ ਬੈਠਦੇ, ਉਹਨਾਂ ਨੂੰ ਭਰੋਸਾ ਨਹੀਂ ਹੁੰਦਾ, ਕਿਉਂਕਿ ਅੰਦਰ ਲੋਭ ਹੈ, ਸਵਾਰਥ ਹੈ। ਅੰਤਰ ਲੋਭ ਸਵਾਓ, ਉਹਨਾਂ ਦੇ ਅੰਦਰ ਲੋਭ ਹੈ, ਸਵਾਰਥ ਹੈ। ਜਿਹੜੇ ਮਨਮੁੱਖ ਨੇ ਉਹ ਕਿਸੇ ਨਾ ਕਿਸੇ ਲੋਭ ਕਰਕੇ, ਕਿਸੇ ਸਵਾਰਥ ਕਰਕੇ ਭੱਜੇ ਫਿਰਦੇ, ਭਟਕਦੇ ਪਏ, ਭਰਮਾਂ ਦੇ ਵਿੱਚ ਭਟਕਦੇ ਪਏ। ਇਸੇ ਕਾਰਨ ਕਰਕੇ ਉਹਨਾਂ ਨੂੰ ਉਹ ਪ੍ਰਤੀਤ ਨਹੀਂ ਬਣਦੀ, ਉਹਨਾਂ ਦਾ ਭਰੋਸਾ ਨਹੀਂ ਬਣਦਾ। ਗੁਰਮੁਖ ਹਿਰਦੈ ਸ਼ਬਦ ਨਾ ਭੇਦੇ, ਹਰ ਨਾਮ ਨਾ ਲਾਗਾ ਭਾਓ। ਅਤੇ ਜਿਹੜਾ ਸ਼ਬਦ ਹੈ, ਜਿਹੜਾ ਗੁਰਮੁਖ ਦੇ ਹਿਰਦੇ ਵਿੱਚ ਟਿਕਿਆ ਹੈ, ਉਹ ਸ਼ਬਦ ਮਨਮੁੱਖ ਦੇ ਹਿਰਦੇ ਵਿੱਚ ਨਹੀਂ ਟਿਕਿਆ ਅਤੇ ਨਾਮ ਨਾਲ ਪਿਆਰ ਨਹੀਂ ਬਣ। ਗੁਰਮੁਖ ਦੇ ਹਿਰਦੇ ਵਿੱਚ ਸ਼ਬਦ ਟਿਕਿਆ, ਪਰ ਮਨਮੁੱਖ ਦੇ ਹਿਰਦੇ ਵਿੱਚ ਉਹ ਸ਼ਬਦ ਨਹੀਂ ਟਿਕਦਾ ਅਤੇ ਨਾਮ ਨਾਲ ਪਿਆਰ ਨਹੀਂ ਬਣਦਾ। ਕੂੜ ਕਪਟ ਪਾਜ ਲਹਿ ਜਸ, ਮਨਮੁੱਖ ਫੀਕਾ ਅਲਾਓ। ਉਹ ਕੂੜ ਦੇ ਵਿੱਚ ਹੀ ਨੇ, ਝੂਠ ਦੇ ਵਿੱਚ ਹੀ ਨੇ, ਕਪਟ, ਠੱਗੀਆਂ ਠੋਰੀਆਂ, ਪਾਜ ਲਹਿ ਜਸ, ਇਹ ਸਾਰਾ ਕੁਝ ਖਤਮ ਹੋ ਜਾਏਗਾ, ਇਹ ਸਾਰਾ ਕੁਝ ਇੱਥੇ ਰਹਿ ਜਾਣਾ ਹੈ। ਮਨਮੁੱਖ ਫੀਕਾ ਅਲਾਓ, ਅਤੇ ਮਨਮੁੱਖ ਦਾ ਅਲਾਪ ਭਾਵ ਮਨਮੁੱਖ ਦਾ ਬੋਲਣਾ ਵੀ ਫਿੱਕਾ ਹੈ। ਫਿੱਕਾ ਬੋਲਣਾ ਚੰਗਾ ਨਹੀਂ ਸਮਝਿਆ ਜਾਂਦਾ। ਜਦੋਂ ਆਪਾਂ ਆਪਸ ਵਿੱਚ ਕਿਤੇ ਗੱਲਬਾਤ ਕਰਦੇ ਹੋਈਏ ਨਾ, ਕੋਈ ਬੰਦਾ ਪਹਿਲੀ ਦੂਜੀ ਵਾਰੀ ਮਿਲੇ ਤਾਂ ਆਪਾਂ ਕਹਿੰਦੇ ਯਾਰ ਉਹਦੇ ਬੋਲ ਚੰਗੇ ਨਹੀਂ ਨੇ, ਬੜਾ ਫਿੱਕਾ ਫਿੱਕਾ ਬੋਲਦਾ, ਬੜਾ ਹੋਮੇ ਵਿੱਚ ਬੋਲਦਾ। ਅਤੇ ਜੇ ਕੋਈ ਮਿੱਠਾ ਬੋਲਦਾ ਹੋਵੇ ਕਹਿੰਦੇ ਉਹਦੇ ਨਾਲ ਤਾਂ ਗੱਲ ਕਰਕੇ ਬੜਾ ਆਨੰਦ ਆਇਆ, ਬੜਾ ਪਿਆਰੇ ਬੋਲ ਬੋਲਦਾ, ਬੜੇ ਮਿੱਠੇ ਬੋਲ ਬੋਲਦਾ। ਕਿਉਂਕਿ ਇਹ ਵੀ ਇੱਕ ਪਰਮਾਤਮਾ ਦਾ ਗੁਣ ਹੈ ਜਿਹੜਾ ਭਗਤਾਂ ਕੋਲ ਹੈ, ਇਹ ਵੀ ਭਗਤਾਂ ਕੋਲ ਗੁਣ ਹੈ, ਮਿੱਠੇ ਬੋਲਣ ਵਾਲਾ। ਉਹ ਪਰਮਾਤਮਾ ਮਿੱਠੇ ਬੋਲ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋੜਾ, ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੋੜਾ। ਕਹਿੰਦੇ ਉਹ ਜਿਹੜਾ ਮੇਰਾ ਪਰਮਾਤਮਾ ਹੈ ਬੜਾ ਮਿੱਠ ਬੋਲੜਾ ਹੈ, ਕਹਿੰਦੇ ਮੈਂ ਥੱਕ ਗਿਆ, ਮੈਂ ਅੱਜ ਤੱਕ ਉਹਨੂੰ ਕੋੜੇ ਬੋਲ ਬੋਲਦਿਆਂ ਕਦੇ ਨਹੀਂ ਸੁਣਿਆ। ਵਿਦਵਾਨ ਸੱਜਣ ਜਦੋਂ ਕਿਤੇ ਇਸ ਗੱਲ 'ਤੇ ਜ਼ਿਕਰ ਕਰਦੇ ਨੇ, ਆਪਾਂ ਆਮ ਤੌਰ 'ਤੇ ਗੱਲ ਕਰਦੇ ਹਾਂ, ਆਪਾਂ ਬਾਣੀ ਵਿੱਚ ਵਾਰ ਵਾਰ ਪੜ੍ਹਦੇ ਹਾਂ ਕਿ ਸਭ ਕੁਝ ਕਰਨ ਵਾਲਾ ਪਰਮਾਤਮਾ ਹੈ, ਸਭ ਕੁਝ ਕਰਦਾ, ਜੋ ਕੁਝ ਵੀ ਹੈ। ਆਪਾਂ ਕਰਤਾ ਪੁਰਖ ਪੜ੍ਹਿਆ, ਕਰਤਾ ਭਾਵ ਕਰਨ ਵਾਲਾ, ਉਹ ਪਰਮਾਤਮਾ ਹੀ ਕਰਨ ਵਾਲਾ, ਕਰਨ ਕਰਾਵਣ ਆਪੇ ਆਪ, ਉਹ ਆਪ ਹੀ ਕਰਨ ਵਾਲਾ ਅਤੇ ਆਪ ਹੀ ਕਰਵਾਉਣ ਵਾਲਾ। ਕਹਿੰਦੇ ਸਭ ਕੁਝ ਪਰਮਾਤਮਾ ਕਰਦਾ, ਪਰ ਪਰਮਾਤਮਾ ਇੱਕ ਕੰਮ ਨਹੀਂ ਕਰਦਾ। ਉੱਥੇ ਬੜੀ ਹੈਰਾਨਗੀ ਹੁੰਦੀ ਵੀ ਕੀ ਕੰਮ ਨਹੀਂ ਕਰਦਾ। ਕਹਿੰਦੇ ਉਹ ਫਿੱਕੇ ਬੋਲ ਨਹੀਂ, ਉਹ ਭੈੜੇ ਬੋਲ ਨਹੀਂ, ਉਹ ਮਿੱਠੇ ਬੋਲ ਬੋਲ, ਅਤੇ ਜਿਹੜੇ ਮਨਮੁੱਖ ਨੇ ਉਹ ਫਿੱਕੇ ਬੋਲ ਬੋਲਦੇ। ਕਹਿੰਦੇ ਇਹ ਪਾਜ ਵੀ ਲਿਆ ਜਾਏਗਾ। ਅਗਲੇ ਪਦੇ 'ਚ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸੋਜੀ ਬਖਸ਼ਦੇ ਨੇ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੋ ਤੂੰ ਜਾਤਾ। ਕਹਿੰਦੇ ਪਰਮਾਤਮਾ ਆਪ ਭਗਤਾਂ ਦੇ ਵਿੱਚ ਵਰਤ ਰਿਹਾ, ਭਗਤਾਂ ਦੇ ਹਿਰਦੇ ਵਿੱਚ ਉਹਦਾ ਨਾਮ ਵਸਿਆ, ਆਪ ਬੈਠਾ ਅੰਦਰ, ਅਤੇ ਭਗਤੀ ਕਰਕੇ ਹੀ ਪਰਮਾਤਮਾ ਨੂੰ ਭਗਤ ਜਣਾਂ ਨੇ ਜਾਣ ਲਿਆ, ਪਹਿਚਾਣ ਲਿਆ। ਭਗਤੀ ਹੋਂ ਤੂੰ ਜਾਤਾ, ਕਹਿੰਦੇ ਮੈਂ ਉਹਨੂੰ ਜਾਣਦਾ, ਮੈਨੂੰ ਉਸ ਪਰਮਾਤਮਾ ਬਾਰੇ ਸੋਝੀ ਹੋ ਗਈ ਹੈ। ਅਤੇ ਇਹ ਭਗਤ ਜਾਣੀ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸਿਆ ਹੈ, ਉਹੀ ਪਰਮਾਤਮਾ ਨੂੰ ਜਾਣਦੇ। ਜਿਹੜਾ ਮਨੁੱਖ ਕੂੜ ਦੇ ਵਿੱਚ ਹੈ, ਕਪਟ ਵਿੱਚ ਹੈ, ਰਿੱਧੀਆਂ ਸਿੱਧੀਆਂ ਦੇ ਪਿੱਛੇ ਲੱਗਿਆ, ਉਹਨੂੰ ਪਰਮਾਤਮਾ ਦੀ ਕੀ ਜਾਣ ਪਛਾਣ ਹੋਣੀ। ਪਾਤਸ਼ਾਹ ਕਹਿੰਦੇ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ,
ਭਗਤੀ ਹੂੰ ਤੂੰ ਜਾਤਾ, ਭਗਤੀ ਕਰਕੇ ਹੀ ਤੇਰੇ ਨਾਲ ਉਹਨਾਂ ਦੀ ਜਾਣ ਪਛਾਣ ਬਣਦੀ ਹੈ। ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਵਧਾਤਾ, ਇਹ ਜਿੰਨੀ ਮਾਇਆ ਹੈ ਇਹ ਸਭ ਤੇਰੀ ਸ੍ਰਿਸ਼ਟੀ ਤੇਰੀ ਰਚਨਾ ਹੈ। ਮੋਹ ਹੈ, ਮੋਹ ਬੜਾ ਹੈ। ਆਉਣੇ ਭਾਈ ਸਾਹਿਬ ਸ਼ਬਦ ਪੜ੍ਹ ਰਹੇ ਸਨ ਕਿ ਮੋਹ ਨੇ ਸਾਰੇ ਸੰਸਾਰ ਨੂੰ ਗ੍ਰਸਿਆ ਹੋਇਆ। ਹੇਤ ਦਾ ਸ਼ਬਦ ਆਇਆ, ਹੇਤ ਨੇ ਸਾਰੇ ਸੰਸਾਰ, ਮੋਹ ਨੇ ਸਾਰੇ ਸੰਸਾਰ ਨੂੰ ਗ੍ਰਸਿਆ ਹੋਇਆ। ਅਸੀਂ ਮੋਹ ਵਿੱਚ ਇੰਨੇ ਲਪਟ ਹਾਂ, ਕਿਸੇ ਵੀ ਪਦਾਰਥ ਨਾਲ, ਆਪਣੇ ਬੱਚਿਆਂ ਨਾਲ, ਆਪਣੇ ਕਾਰੋਬਾਰ ਨਾਲ, ਜਿੱਥੇ ਵੀ ਮੋਹ ਬਣ ਜਾਂਦਾ ਬੰਦਾ ਕਹਿੰਦਾ ਬਸ ਹੋਰ ਮੈਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ, ਮੈਨੂੰ ਇਹ ਮਿਲ ਗਿਆ। ਥੋੜ੍ਹੀ ਦੇਰ ਬਾਅਦ ਕਿਸੇ ਹੋਰ ਚੀਜ਼ ਨਾਲ ਮੋਹ ਬਣ ਜਾਂਦਾ, ਫਿਰ ਉਹਦੀ ਪ੍ਰਾਪਤੀ ਪਿੱਛੇ ਭੱਜ ਜਾਂਦਾ। ਕਹਿੰਦੇ ਸਭ ਤੇਰੀ ਰਚਨਾ ਹੈ, ਤੂੰ ਇੱਕੋ ਪੁਰਖ ਵਿਧਾਤਾ, ਤੂੰ ਇੱਕੋ ਹੀ ਪੁਰਖ ਹੈ, ਪਰਮਾਤਮਾ ਇੱਕੋ ਹੀ ਹੈ, ਇੱਕੋ ਹੀ ਪੁਰਖ ਜੋ ਸਭ ਕੁਝ ਬਣਾਉਣ ਵਾਲਾ ਵਿਧਾਤਾ ਹੈ। ਹੇ ਵਾਹਿਗੁਰੂ ਜੀ, ਤੁਸੀਂ ਇੱਕੋ ਹੀ ਹੋ, ਦੂਜਾ ਕੋਈ ਨਹੀਂ ਹੈ। ਇਸ ਜੱਗ ਮੈਂ ਪੁਰਖ ਇੱਕ ਹੈ, ਹੋਰ ਸਗਲੀ ਨਾਲ ਸਵਾਈ, ਇੱਕੋ ਪੁਰਖ ਹੈ ਪਰਮਾਤਮਾ, ਅਸੀਂ ਸਾਰੇ ਉਸ ਦੀਆਂ ਜੀਵ ਇਸਤਰੀਆਂ। ਅੱਗੇ ਪਾਤਸ਼ਾਹ ਕਹਿੰਦੇ ਨੇ, ਹਉ ਮੈਂ ਮਾਰ ਮਨ ਸਾਹਮਣੇ ਸਮਾਣੀ, ਗੁਰ ਕੈ ਸ਼ਬਦ ਪਛਾਤਾ। ਅਤੇ ਜਦੋਂ ਪਰਮਾਤਮਾ ਕਿਰਪਾ ਕਰ ਦੇਵੇ, ਮਨੁੱਖ ਦੀ ਗੁਰੂ ਦੇ ਸ਼ਬਦ ਨਾਲ ਜਾਣ ਪਛਾਣ ਬਣ ਜਾਏ, ਗੁਰ ਕੈ ਸ਼ਬਦ ਪਛਾਤਾ, ਅਤੇ ਫਿਰ ਉਹਦੀ ਹਉਮੈ ਖਤਮ ਹੋ ਜਾਂਦੀ। ਹਉ ਮੈਂ ਮਾਰ ਮਨ ਸਾਹਮਣੇ ਸਮਾਣੀ, ਉਹਦੀਆਂ ਜਿਹੜੀਆਂ ਆਸਾਵਾਂ ਨੇ ਉਹ ਵੀ ਮਨ ਦੇ ਵਿੱਚ ਹੀ ਰਹਿ ਜਾਂਦੀ, ਉਹ ਵੀ ਖਤਮ ਹੋ ਜਾਂਦੀ। ਅੱਜ ਸਾਡੀਆਂ ਇੱਛਾਵਾਂ, ਸਾਡੀਆਂ ਆਸਾਵਾਂ ਉਹੀ ਸਾਨੂੰ ਭਟਕਾਈ ਜਾਂਦੇ। ਮੇਰੀ ਆਸ ਹੈ ਜੀ ਮੈਨੂੰ ਇਹ ਵੀ ਹੋ ਜਾਏਗਾ, ਮੇਰੀ ਆਕਾਸ ਮੇਰਾ ਇਹ ਬਣ ਜਾਏਗਾ, ਇਹਨਾਂ ਦੇ ਪਿੱਛੇ ਭਟਕਦੇ ਰਹਿੰਦੇ। ਅਤੇ ਜਦੋਂ ਗੁਰੂ ਦੇ ਸ਼ਬਦ ਨਾਲ ਸਾਂਝ ਬਣ ਜਾਵੇ, ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਵੇ ਮਨੁੱਖ, ਤਾਂ ਫਿਰ ਇਹ ਹਉਮੈ ਜਿਹੜੀ ਪਰਮਾਤਮਾ ਤੋਂ ਦੂਰ ਲੈ ਕੇ ਜਾਂਦੀ ਹੈ, ਬੰਦਾ ਮੈਂ ਵਿੱਚ ਹੀ ਲੱਗਿਆ ਰਹਿੰਦਾ, ਇਹ ਵੀ ਖਤਮ ਹੋ ਜਾਂਦੀ ਹੈ। ਅਤੇ ਜਿਹੜੀਆਂ ਮਨਸਾ ਆਸਾਵਾਂ ਨੇ, ਆਸਾ ਮਨਸਾ ਸਗਲ ਤਿਆਗ, ਇਹਦਾ ਤਿਆਗ ਕਰ ਦਿੰਦਾ, ਇਹ ਮਨ ਦੇ ਵਿੱਚ ਸਮਾ ਜਾਂਦੀਆਂ ਨੇ, ਬਾਹਰ ਨਹੀਂ ਨਿਕਲਦੀਆਂ ਫਿਰ, ਕਿਉਂਕਿ ਅੰਦਰ ਸ਼ਬਦ ਦਾ ਵਾਸਾ ਹੋ ਗਿਆ, ਸ਼ਬਦ ਦੇ ਨਾਲ ਪਹਿਚਾਣ ਬਣ ਗਈ। ਅਗਲੇ ਪਦੇ ਵਿੱਚ ਪਾਤਸ਼ਾਹ ਕਹਿੰਦੇ ਨੇ, ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਜਿਨ ਹਰ ਕਾ ਨਾਮ ਪਿਆਰਾ। ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਨਾ, ਪਰਮਾਤਮਾ ਉਹਨਾਂ ਦੇ ਕੰਮ ਚਿੰਤਾ ਤੋਂ ਬਿਨਾਂ ਹੀ ਕਰ ਦਿੰਦਾ। ਆਪਾਂ ਕੋਈ ਛੋਟਾ ਜਿਹਾ ਕੰਮ ਵੀ ਸੋਚੀਏ ਨਾ ਕਰਨ ਦੇ ਲਈ, ਮੰਨ ਲਓ ਕੋਈ ਘਰ ਵਿੱਚ ਛੋਟਾ ਜਿਹਾ ਫੰਕਸ਼ਨ ਕਰਨਾ ਹੈ, ਤਾਂ ਫਿਰ ਬੜੀ ਚਿੰਤਾ ਬਣ ਜਾਂਦੀ ਹੈ ਵੀ ਕਿਵੇਂ ਕਰਾਂਗੇ, ਕੀ ਹੋਏਗਾ, ਕਿੰਨੇ ਬੰਦਿਆਂ ਨੂੰ ਬੁਲਾਵਾਂਗੇ, ਜੇ ਇੱਦਾਂ ਹੋ ਗਿਆ ਤਾਂ ਕੀ ਹੋਏਗਾ। ਮਤਲਬ ਚਿੰਤਾ ਹਰ ਹਮੇਸ਼ਾ ਉਸ ਗੱਲ ਦੀ ਹੁੰਦੀ ਜਿਹੜੀ ਅਜੇ ਵਾਪਰੀ ਨਹੀਂ ਹੁੰਦੀ, ਜੇ ਇਹ ਕੁਝ ਹੋ ਗਿਆ ਤਾਂ ਕਿਵੇਂ ਹੋਏਗਾ, ਕਿਵੇਂ ਨੇਪਰੇ ਚੜ੍ਹੇਗਾ, ਕਿਉਂਕਿ ਅੰਦਰ ਗੁਰੂ ਦਾ ਨਾਮ ਨਹੀਂ ਹੈ, ਭਰੋਸਾ ਨਹੀਂ ਹੈ, ਪ੍ਰਤੀਤ ਨਹੀਂ ਹੈ। ਪਰ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਸਿੰਘ ਜੀ ਬਖਸ਼ ਰਹੇ ਨੇ ਕਿ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਪਿਆਰ ਬਣ ਗਿਆ, ਜਿਨ੍ਹਾਂ ਨੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਾ ਲਿਆ, ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਜਿਨ੍ਹਾਂ ਹਰ ਕਾ ਨਾਮ ਪਿਆ, ਅਤੇ ਉਹਨਾਂ ਦੇ ਕੰਮ ਇਸ ਤਰ੍ਹਾਂ ਹੋ ਜਾਂਦੇ ਨੇ, ਚਿੰਤਾ ਹੁੰਦੀ ਨਹੀਂ, ਪਤਾ ਹੀ ਨਹੀਂ ਲੱਗਦਾ ਕੰਮ ਕਿਵੇਂ ਹੋ, ਅਚਿੰਤ ਚਿੰਤਾ ਤੋਂ ਬਿਨਾਂ ਹੀ ਹੋ ਜਾਂਦੇ। ਪਰਮਾਤਮਾ ਦੀ ਕਿਰਪਾ ਹੋ ਗਈ, ਕੰਮ ਚਿੰਤਾ ਤੋਂ ਬਿਨਾਂ ਹੋ ਗਏ, ਚਿੰਤਾ ਨਹੀਂ ਕੀਤੀ, ਚਿੰਤਾ ਨਹੀਂ। ਇਤਿਹਾਸਕਾਰ ਲਿਖਦੇ ਨੇ, ਵੈਸੇ ਬਹੁਤ ਜ਼ਿਆਦਾ ਵਿਸਥਾਰ ਭਗਤ ਸਾਹਿਬਾਨ ਦੀ ਜੀਵਨੀ ਦਾ ਨਹੀਂ ਮਿਲਦਾ। ਆਪਾਂ ਹੁਣ ਭਗਤਾਂ ਦੀ ਗੱਲ ਕਰਦੇ, ਭਗਤਾਂ ਕੀ ਪੈਜ ਦੀ ਗੱਲ ਹੋ ਰਹੀ ਹੈ, ਪਰਮਾਤਮਾ ਭਗਤਾਂ ਦੀ ਪੈਜ ਆਪ ਰੱਖਦਾ ਹੈ। ਇੱਕ ਛੋਟੀ ਜਿਹੀ ਸਾਖੀ ਭਗਤ ਕਬੀਰ ਜੀ ਦੇ ਜੀਵਨ ਦੇ ਵਿੱਚੋਂ ਇਤਿਹਾਸਕਾਰਾਂ ਨੇ ਲਿਖੀ ਹੈ। ਕਹਿੰਦੇ ਭਗਤ ਕਬੀਰ ਜੀ, ਹੁਣ ਆਪਾਂ ਜਦੋਂ ਭਗਤ ਕਬੀਰ ਜੀ ਦਾ ਜੀਵਨ ਪੜ੍ਹੀਆਂ ਨੇ, ਤਾਂ ਆਪਾਂ ਸਾਰੇ ਪੜ੍ਹਦੇ ਹਾਂ ਵੀ ਜੁਲਾਹੇ ਨੇ ਜਾਤੀ ਦੇ, ਕੱਪੜਾ ਬੁਣਦੇ ਨੇ, ਪੈਸਾ ਨਹੀਂ ਹੈ ਬਹੁਤਾ ਕੋਲ, ਪੈਸੇ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਗਰੀਬੀ ਹੈ, ਕੱਪੜਾ ਬੁਣਦੇ ਨੇ, ਕੱਪੜਾ ਬੁਣ ਕੇ ਲੈ ਜਾਂਦੇ ਨੇ ਬਾਜ਼ਾਰ 'ਚ ਵੇਚਦੇ ਨੇ, ਅਤੇ ਘਰ ਦੇ ਕੰਮ ਚੱਲਦੇ ਨੇ, ਗ੍ਰਸਤ ਜੀਵਨ ਚੱਲਦਾ ਹੈ। ਇਤਿਹਾਸਕਾਰ ਕਹਿੰਦੇ ਨੇ ਕਬੀਰ ਜੀ ਦੀ ਬੱਚੀ ਦਾ ਵਿਆਹ ਦਾ ਸਮਾਂ ਆ ਗਿਆ। ਹੁਣ ਵਿਆਹ ਦੇ ਉੱਤੇ ਤਾਂ ਬੜੇ ਸਾਰੇ ਕੰਮ ਹੁੰਦੇ ਨੇ,
ਬੜੇ ਸਾਰੇ ਖਰਚੇ ਹੁੰਦੇ, ਬੜੀਆਂ ਚਿੰਤਾਵਾਂ ਹੁੰਦੀਆਂ ਵੀ ਇਹ ਕੰਮ ਕਿਵੇਂ ਚੜ੍ਹੇਗਾ ਨੇਪਰੇ, ਇਹ ਕੰਮ ਕਿਵੇਂ ਨੇਪਰੇ ਚੜ੍ਹੇਗਾ, ਕਿਵੇਂ ਕੰਮ ਹੋਏਗਾ ਇਹ ਵਾਲਾ। ਹੁਣ ਭਗਤ ਕਬੀਰ ਜੀ ਨੂੰ ਕਹਿੰਦੇ ਨੇ ਬਈ ਪਰਿਵਾਰ ਵਾਲੇ ਵੀ ਕੱਪੜਾ ਬਣਿਆ ਪਿਆ, ਜਾਓ ਬਾਜ਼ਾਰ 'ਚ ਜਾ ਕੇ ਵੇਚੋ ਅਤੇ ਸਮਾਨ ਲੈ ਕੇ ਆਓ, ਵਿਆਹ ਵਾਸਤੇ ਸਮਾਨ ਚਾਹੀਦਾ। ਭਗਤ ਜੀ ਲੈ ਕੇ ਜਾਂਦੇ ਨੇ ਅਤੇ ਰਸਤੇ ਵਿੱਚ ਕੁਝ ਪਰਮਾਤਮਾ ਦੇ ਪਿਆਰੇ ਸੇਵਕ ਮਿਲ ਜਾਂਦੇ ਨੇ। ਉਹ ਭਗਤ ਜੀ ਦੇ ਹੱਥ ਵਿੱਚ ਕੱਪੜਾ ਵੇਖਦੇ ਨੇ ਅਤੇ ਕਹਿੰਦੇ ਵੀ ਸਾਨੂੰ ਕੱਪੜੇ ਦੀ ਲੋੜ ਹੈ। ਭਗਤ ਜੀ ਉਹਦੇ ਵਿੱਚੋਂ ਥੋੜ੍ਹਾ ਜਿਹਾ ਕੱਪੜਾ ਉਹਨਾਂ ਨੂੰ ਦੇ ਦਿੰਦੇ ਨੇ ਵੀ ਚੱਲ ਮੈਂ ਬਾਕੀ ਵੇਚ ਕੇ ਕੰਮ ਕਰਾਂਗਾ, ਪਰ ਉਹ ਕਹਿੰਦੇ ਨਹੀਂ ਜ਼ਿਆਦਾ ਲੋੜ ਹੈ ਸੀ ਜ਼ਿਆਦਾ ਜਾਣੇ, ਸਾਰਾ ਕੱਪੜਾ ਉਹਨਾਂ ਨੂੰ ਦੇ ਦਿੰਦੇ। ਹੁਣ ਘਰ ਕਿਵੇਂ ਜਾਵਾਂ, ਘਰ ਤਾਂ ਸਮਾਨ ਲੈ ਕੇ ਜਾਣਾ, ਇਹ ਕਿਵੇਂ ਗੱਲ ਬਣੇਗੀ। ਜਾ ਕੇ ਬੈਠ ਕੇ ਕਿਸੇ ਖਾਲੀ ਜਗ੍ਹਾ 'ਤੇ ਬੰਦਗੀ ਵਿੱਚ ਜੁੱਟ ਜਾਂਦੇ ਨੇ। ਹੁਣ ਘਰ ਦੇ ਇੰਤਜ਼ਾਰ ਕਰ ਰਹੇ ਨੇ ਵੀ ਭਗਤ ਜੀ ਆਉਣਾ ਹੈ, ਸਮਾਨ ਲੈ ਕੇ ਆਉਣਾ, ਵਿਆਹ ਦੀਆਂ ਤਿਆਰੀਆਂ ਕਰਨੀਆਂ। ਪਤਾ ਤਾਂ ਲੱਗਦਾ ਹੈ ਘਰ ਦੇ ਬਾਹਰ ਇੱਕ ਗੱਡਾ ਭਰਿਆ ਹੋਇਆ ਸਮਾਨ ਦਾ ਪਹੁੰਚ ਜਾਂਦਾ। ਘਰ ਦੇ ਖੁਸ਼ ਹੁੰਦੇ ਨੇ ਵੀ ਚਲੋ ਕਬੀਰ ਜੀ ਨੇ, ਭਗਤ ਜੀ ਨੇ ਸਮਾਨ ਭੇਜ ਦਿੱਤਾ, ਸਮਾਨ ਉਤਰਵਾ ਕੇ ਰੱਖ ਲੈਂਦੇ ਨੇ। ਪਰ ਭਗਤ ਜੀ ਘਰ ਪਹੁੰਚਦੇ ਨੇ, ਬੜੀ ਲੇਟ ਪਹੁੰਚਦੇ, ਅਤੇ ਜਦੋਂ ਜਾ ਕੇ ਦੇਖਦੇ ਨੇ ਬੜਾ ਸਾਰਾ ਸਮਾਨ ਪਹੁੰਚਿਆ ਹੋਇਆ ਇੱਥੇ, ਅਤੇ ਉਹ ਕਹਿੰਦੇ ਸਮਾਨ ਭੇਜ ਕੇ ਆਪ ਤੁਸੀਂ ਕਿੱਥੇ ਚਲੇ ਗਏ ਸੀ। ਹੁਣ ਇਹੀ ਗੱਲ ਹੈ, ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪਿਆਜ ਰੱਖ ਤੁਸੀਂ, ਉਹ ਆਪਣੇ ਭਗਤਾਂ ਦੀ ਆਪ ਰੱਖਦਾ। ਕਿਵੇਂ ਆ ਗਿਆ, ਕਿੱਦਾਂ ਆ ਗਿਆ, ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਕੋਈ ਚਿੰਤਾ ਦੀ ਲੋੜ ਹੀ ਨਹੀਂ ਹੈ। ਬਸ ਇੱਕ ਵਾਰੀ ਕਿਤੇ ਉਹਦੇ 'ਤੇ ਭਰੋਸਾ ਕਰਕੇ ਵੇਖੀਏ ਤਾਂ ਸਹੀ। ਆਪਾਂ ਹੁਣੇ ਪੜ੍ਹ ਕੇ ਆਏ ਹਾਂ, ਗੁਰਮੁਖਾਂ ਨੂੰ ਪ੍ਰਤੀਤ ਹੈ ਭਰੋਸਾ ਹੈ, ਮਨਮੁਖਾਂ ਨੂੰ ਪ੍ਰਤੀਤ ਨਹੀਂ। ਉਹ ਇਸੇ ਕਰਕੇ ਇਸ ਮਾਇਆ ਦੇ ਖੇਡ 'ਚ ਲੱਗੇ ਹੋਏ ਨੇ, ਭਰੋਸਾ ਨਹੀਂ। ਅਚਿੰਤ ਕੰਮ ਕਰੇ ਪ੍ਰਭ ਤਿਨ ਕੇ, ਜਿਨ੍ਹਾਂ ਹਰ ਕਾ ਨਾਮ ਪਿਆਰਾ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ। ਗੁਰਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰ ਨਹਾਰਾ, ਗੁਰੂ ਦੀ ਕਿਰਪਾ ਦੇ ਨਾਲ ਉਹ ਪਰਮਾਤਮਾ ਮਨ ਵਿੱਚ ਵਸ ਜਾਂਦਾ ਹੈ, ਜਿਹੜਾ ਸਾਰੇ ਕਾਜ ਸਵਾਰਨ ਵਾਲਾ ਹੈ, ਸਾਰੇ ਸਾਡੇ ਕੰਮ ਕਰਨ ਵਾਲਾ ਹੈ, ਕਰਾਵਣ ਵਾਲਾ ਹੈ। ਉਹ ਪਰਮਾਤਮਾ ਗੁਰੂ ਦੀ ਕਿਰਪਾ ਦੇ ਨਾਲ ਹਿਰਦੇ ਵਿੱਚ ਵਸ ਜਾਂਦਾ ਹੈ। ਉਹਨਾਂ ਕੀ ਰੀਸ ਕਰੇ ਸੋ ਵਿਗੋਚੈ, ਜਿਨ ਹਰ ਪ੍ਰਭ ਹੈ ਰਖਵਾਰਾ। ਕਹਿੰਦੇ ਜਿਨ੍ਹਾਂ ਦਾ ਪ੍ਰਭੂ ਰਾਖਾ ਹੈ, ਜਿਹੜੇ ਭਗਤ ਜਨ ਨੇ, ਜਿਹੜੇ ਉਹਨਾਂ ਦੀ ਰੀਸ ਕਰਦੇ ਨੇ ਨਾ, ਉਹ ਜੀਵਨ ਵਿੱਚ ਖੁਆਰ ਹੁੰਦੇ। ਅੱਜ ਆਪਾਂ ਵੇਖਦੇ ਹਾਂ ਬੜੇ ਸਾਰੇ ਐਸੇ ਵਿਅਕਤੀ ਨੇ ਜਿਹੜੇ ਆਪਣੇ ਆਪ ਨੂੰ ਗੁਰੂ ਲਿਖਦੇ ਨੇ ਜੀ, ਅਸੀਂ ਗੁਰੂ, ਬੜੇ ਵੱਡੇ ਵੱਡੇ ਇਸ਼ਤਿਹਾਰ ਅਖਬਾਰਾਂ 'ਚ ਦਿੰਦੇ ਨੇ ਲੋਕਾਂ ਨੂੰ ਅਟਰੈਕਟ ਕਰਨ ਦੇ ਲਈ। ਅੱਜ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਬੜੇ ਸਾਰੇ ਰਸਤੇ ਨੇ। ਉਹ ਸਮਝਦੇ ਨੇ ਵੀ ਇਸ ਤਰੀਕੇ ਨਾਲ ਲੋਕਾਂ ਨੂੰ ਅਸੀਂ ਆਪਣੇ ਪਿੱਛੇ ਲਾ ਲਵਾਂਗੇ, ਲੋਕ ਲੱਗ ਵੀ ਜਾਂਦੇ। ਉਹ ਰੀਸ ਕਰਦੇ ਨੇ ਉਹਨਾਂ ਦੀ ਜਿਹੜੇ ਭਗਤ ਜਨ ਨੇ, ਪਰ ਨਹੀਂ, ਜਿਹੜੇ ਰੀਸ ਕਰਦੇ ਨੇ ਪਾਤਸ਼ਾਹ ਕਹਿੰਦੇ ਨੇ ਉਹ ਫਿਰ ਖੁਆਰ ਹੁੰਦੇ ਨੇ। ਜਿਹੜੇ ਪਰਮਾਤਮਾ ਜਿਨ੍ਹਾਂ ਦਾ ਰਾਖਾ ਹੈ, ਜਿਨ੍ਹਾਂ ਦਾ ਰਖਵਾਲਾ ਹੈ, ਜਿਹੜੇ ਭਗਤ ਜਨ ਨੇ, ਉਹਨਾਂ ਦੀ ਰੀਸ ਜੇ ਕੋਈ ਕਰਦਾ ਤੇ ਉਹ ਫਿਰ ਖੁਆਰ ਹੁੰਦਾ, ਵਿਗੁੱਚੇ ਭਾਵ ਖੁਆਰ ਹੋ ਜਾਂਦੇ ਨੇ। ਅੱਗੇ ਪਾਤਸ਼ਾਹ ਕਹਿੰਦੇ ਨੇ ਬਿਣ ਸਤਿਗੁਰੂ ਸੇਵੇ ਕਿਨੈ ਨਾ ਪਾਇਆ, ਮਨਮੁਖ ਭੋਕ ਮੂਹੇ ਬਿਲ ਲਾਈ। ਹੁਣ ਜਿਹੜੇ ਮਨਮੁਖ ਨੇ ਉਹ ਪਰਮਾਤਮਾ ਦੇ ਨਾਲ, ਗੁਰੂ ਦੇ ਨਾਲ ਤਾਂ ਸਾਂਝ ਪਾਉਂਦੇ ਨੇ, ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ, ਅਤੇ ਗੁਰੂ ਦੀ ਸ਼ਰਨ ਆਏ ਤੋਂ ਬਿਨਾਂ ਕਿਸੇ ਨੂੰ ਪ੍ਰਾਪਤੀ ਨਹੀਂ। ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ, ਗੁਰੂ ਤੋਂ ਬਿਨਾਂ ਪ੍ਰਾਪਤੀ ਨਹੀਂ। ਆਪਾਂ ਆਰੰਭਤਾ ਵਿੱਚ ਪੜ੍ਹਿਆ ਇੱਕ ਓਂਕਾਰ ਸਤਿਗੁਰ ਪ੍ਰਸਾਦ, ਗੁਰਪ੍ਰਸਾਦ ਭਾਵ ਉਹ ਪਰਮਾਤਮਾ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ। ਆਸਾ ਕੀ ਵਾਰ ਵਿੱਚ ਵੀ ਰੋਜ਼ ਪੜ੍ਹਦੇ ਹਾਂ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਇੱਥੇ ਵੀ ਪਾਤਸ਼ਾਹ ਕਹਿ ਰਹੇ ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ, ਕਿਸੇ ਨੇ ਪਰਮਾਤਮਾ ਦੀ ਸ਼ਰਨ ਵਿੱਚ ਗਏ ਬਿਨਾਂ ਪ੍ਰਾਪਤੀ ਨਹੀਂ ਕੀਤੀ। ਗੁਰੂ ਦੀ ਸ਼ਰਨ ਵਿੱਚ ਗਏ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ, ਅਤੇ ਜਿਹੜੇ ਮਨਮੁੱਖ ਨੇ ਉਹ ਬਿਲਕ ਬਿਲਕ ਕੇ ਆਪਣਾ ਜੀਵਨ ਵਿਅਰਥ ਗਵਾ ਲੈਂਦੇ। ਪੌਕ ਮੂਹੇ ਬਿਲ ਲਾਈਏ, ਬਿਲਕ ਬਿਲਕ ਕੇ ਆਵਹਿ ਜਾਵਹਿ ਠੌਰ ਨਾ ਪਾਵਹਿ, ਦੁੱਖ ਮੈਂ ਦੁੱਖ ਸਮਾਈ। ਉਹ ਆਉਂਦੇ ਜਾਂਦੇ ਨੇ, ਭਾਵ ਜੰਮਦੇ ਨੇ ਫਿਰ ਮਰ ਜਾਂਦੇ,
ਜਨਮ ਮਰਨ ਦੇ ਚੱਕਰ ਵਿੱਚ ਪਏ, ਛੁਟਕਾਰਾ ਨਹੀਂ ਹੈ, ਮੁਕਤੀ ਨਹੀਂ ਹੈ। ਅਤੇ ਜਦੋਂ ਤੱਕ ਮੁਕਤੀ ਨਹੀਂ ਹੈ ਉਦੋਂ ਤੱਕ ਇਹ ਜਨਮ ਮਰਨ ਦਾ ਚੱਕਰ ਚੱਲਦਾ ਰਹਿਣਾ। ਜਦੋਂ ਮੁਕਤੀ ਮਿਲ ਜਾਏਗੀ, ਆਪਾਂ ਹੁਣ ਪੜ੍ਹ ਕੇ ਆ, ਬਿਨ ਨਾਮੈ ਮੁਕਤ ਨਾ ਹੋਈ, ਨਾਮ ਤੋਂ ਬਿਨਾਂ ਮੁਕਤੀ ਮਿਲਣੀ ਨਹੀਂ ਹੈ। ਅਤੇ ਜਦੋਂ ਤੱਕ ਮੁਕਤੀ ਨਹੀਂ ਹੈ ਇਹ ਜਨਮ ਮਰਨ ਦਾ ਚੱਕਰ ਚੱਲਦਾ ਰਹਿਣਾ। ਇੱਕ ਜੂਨ ਵਿੱਚੋਂ ਖਤਮ ਹੋਣਾ ਜਨਮ, ਅਗਲੀ ਜੂਨ ਵਿੱਚ ਪਹੁੰਚ ਜਾਣਾ। ਆਵੈ ਜਾਵੈ ਠੌਰ ਨਾ ਪਾਵੈ, ਟਿਕਾਣਾ ਨਹੀਂ ਮਿਲਣਾ, ਟਿਕਾਣਾ ਨਹੀਂ ਮਿਲਣਾ, ਭਾਵ ਮੁਕਤੀ ਨਹੀਂ ਮਿਲਣੀ। ਟਿਕਾਣਾ ਕਿੱਥੇ ਹੈ? ਪਰਮਾਤਮਾ ਦੇ ਨਾਲ ਮਿਲਾਪ ਵਿੱਚ। ਪਰਮਾਤਮਾ ਦੇ ਨਾਲ ਮਿਲਾਪ ਤਾਂ ਹੋਏਗਾ ਜੇ ਨਾਮ ਨਾਲ ਸਾਂਝ ਪਾਈ, ਚੰਗੇ ਕਰਮ ਕੀਤੇ ਹੋਣਗੇ। ਆਵੈ ਜਾਵੈ ਠੌਰ ਨਾ ਪਾਵੈ, ਦੁੱਖ ਮੈਂ ਦੁੱਖ ਸਮਾਈ, ਉਹ ਸਾਰਾ ਸਮਾਂ ਫਿਰ ਦੁੱਖ ਵਿੱਚ ਹੀ ਬੀਤ ਜਾਂਦਾ ਹੈ। ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ, ਸਹਿਜੇ ਸੱਚ ਸਮਾਈ। ਅਤੇ ਜਿਹੜੇ ਗੁਰਮੁਖ ਨੇ ਉਹ ਪਰਮਾਤਮਾ ਦਾ ਨਾਮ ਜਲ ਭਾਵ ਨਾਮ ਦੇ ਨਾਲ ਜੁੜਦੇ ਨੇ, ਉਸ ਨਾਮ ਆਤਮਕ ਨਾਮ ਦੇਣ ਵਾਲੇ ਨੂੰ, ਆਤਮਕ ਜੀਵਨ ਦੇਣ ਵਾਲਾ ਜਲ ਪੀਂਦੇ ਨੇ, ਨਾਮ ਜਪਦੇ ਨੇ। ਸਹਿਜੇ ਆਤਮਕ ਅਵਸਥਾ ਵਿੱਚ ਟਿਕ ਕੇ ਸਾਚ ਸਮਾਈ, ਸਾਚ ਭਾਵ ਪਰਮਾਤਮਾ ਸੱਚਾ ਜੋ ਹਮੇਸ਼ਾ ਕਾਇਮ ਰਹਿਣ ਵਾਲਾ, ਉਹਦੇ ਵਿੱਚ ਸਮਾ ਜਾਂਦਾ। ਜਦੋਂ ਮਨਮੁੱਖਾਂ ਦੀ ਗੱਲ ਕਰ ਰਹੇ ਨੇ ਪਾਤਸ਼ਾਹ ਤਾਂ ਕਹਿੰਦੇ ਦੁੱਖ ਮੈਂ ਦੁੱਖ ਸਮਾਈ, ਅਤੇ ਜਦੋਂ ਗੁਰਮੁੱਖਾਂ ਦੀ ਗੱਲ ਕਰ ਰਹੇ ਨੇ ਕਹਿੰਦੇ ਸਹਿਜੇ ਸਾਚ ਸਮਾਈ। ਆਤਮਕ ਅਵਸਥਾ, ਆਤਮਕ ਅਡੋਲਤਾ ਵਾਲੀ ਅਵਸਥਾ ਵਿੱਚ ਆ ਕੇ ਉਹ ਸੱਚ ਦੇ ਵਿੱਚ, ਪਰਮਾਤਮਾ ਦੇ ਵਿੱਚ ਸਮਾ ਜਾਂਦੇ ਨੇ। ਬਿਨ ਸਤਿਗੁਰ ਸੇਵੇ ਜਨਮ ਨਾ ਛੋੜੈ, ਜੇ ਅਨੇਕ ਕਰਮ ਕਰੈ ਅਧਿਕਾਈ। ਬੜੇ ਸਾਰੇ ਕਰਮ ਲੋਕਾਂ ਨੇ ਮਿੱਥ ਲਏ ਨੇ ਵੀ ਇਹ ਕਰਮ ਕਰ ਲਓ ਇੱਦਾਂ ਪ੍ਰਾਪਤੀ ਹੋ ਜਾਏਗੀ, ਇਹ ਵਾਲਾ ਕੰਮ ਕਰ ਲਓ ਤਾਂ ਇਹ ਹੋ ਜਾਏਗਾ।

ਤਿੰਨ ਕਹਿ ਸਦ ਬਲਿਹਾਰਾ ਜਿਨ ਹਰ ਰਾਖਿਆ ਉਰਤਾਰਾ। ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਂਦਾ ਬਲਿਹਾਰੇ ਜਾਂਦਾ ਹਾਂ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਆਪਣੇ ਉਰ ਵਿੱਚ ਭਾਵ ਆਪਣੇ ਹਿਰਦੇ ਵਿੱਚ ਧਾਰ ਲਿਆ ਟਿਕਾ ਲਿਆ ਭਾਵ ਉਸ ਦੇ ਮੁਤਾਬਕ ਆਪਣੇ ਜੀਵਨ ਨੂੰ ਚਲਾ ਰਿਹਾ। ਇਹ ਆਪਾਂ ਅੱਜ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਅਸ਼ਟਪਦੀ ਰੂਪ ਵਿੱਚ ਜੋ ਅੱਜ ਹੁਕਮਨਾਮੇ ਦੇ ਰੂਪ ਵਿੱਚ ਸਾਨੂੰ ਪ੍ਰਾਪਤ ਹੋਇਆ ਸੀ ਉਸ ਦੇ ਵਿਚਾਰ ਨਾਲ ਆਪਾਂ ਜੁੜਨ ਦਾ ਯਤਨ ਕੀਤਾ। ਗੁਰੂ ਸਾਹਿਬ ਕਿਰਪਾ ਕਰਨ ਇਸ ਸ਼ਬਦ ਵਿੱਚੋਂ ਮਿਲੇ ਹੋਏ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਣ। ਅਰਦਾਸ ਬੇਨਤੀ ਜੋ ਜਿਹੜੀ ਕਰੀਏ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ, ਪਾਤਸ਼ਾਹ ਸਾਨੂੰ ਵੀ ਅਸੀਂ ਸੋਝੀ ਬਖਸ਼ੋ, ਅਸੀਂ ਆਪ ਜੀ ਦੇ ਨਾਮ ਦੇ ਨਾਲ ਸਾਂਝ ਪਾ ਸਕੀਏ ਅਤੇ ਆਪ ਜੀ ਦੇ ਨਾਮ ਨਾਲ ਸਾਂਝ ਬਣ ਜਾਵੇ, ਇਹ ਜੀਵਨ ਸਾਡਾ ਸਫਲ ਹੋ ਜਾਵੇ। ਸੱਚ ਜਾਣਿਓ ਜਦੋਂ ਇਹ ਅਰਦਾਸ ਬੇਨਤੀ ਜੋ ਜਿਹੜੀ ਕਬੂਲ ਹੋ ਗਈ ਹੋ ਜਾਣਗੇ ਸਾਡੇ ਸਾਰਿਆਂ ਦੇ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਭਰਾ ਬਾਪੇ ਮੇਲੇ ਵਾਲੀ ਦਾਤ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਜਾਏਗੀ ਜੀ। ਇਤਨੇ ਸ਼ਬਦ ਪ੍ਰਵਾਨ ਕਰਨਾ ਭੁੱਲ ਚੁੱਕ ਦੇ ਖੇਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਗੁਰਹਿ ਸਰਬ ਰੱਖਿਆ ਗੁਰਦਿਆਲ ਹੈ, ਭੈ ਦੂਖ ਵਿਨਾਸ਼ਨ ਹੈ, ਭਗਤ ਵਛਲਿਆ ਨਾਥ ਨਾਥੇ, ਸ਼ਰਨ ਨਾਨਕ ਪੁਰਖ ਅਚੁੱਤ ਹੈ। ਘੋਰ ਦੁਖਿਅੰ ਅਨਕ ਹੱਤਿਅੰ ਜਨਮ ਦਾਰਿਦ੍ਰੰ ਮਹਾਂ ਵਿਖਿਆਦੰ ਮਿਟੰਦ ਸਗਲ ਸਿਮਰੰਤ, ਹਰਨਾਮ ਨਾਨਕ ਜੈ ਸੇ ਪਾਵਕ।

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾ। ਸਲੋਕ ਏਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿਗੁਰ ਏ ਨਮਹ, ਜੁਗਾਦਿਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ। ਅਸ਼ਟਪਦੀ ਸਿਮਰਾਓ, ਸਿਮਰ ਸਿਮਰ ਸੁਖ ਪਾਵ, ਕਲ ਕਲੇਹ ਤਨ ਮਹਿ ਮਿਟਾਵ। ਸਿਮਰਾ ਜਸ ਵਿਸਮ ਵਹਿਰ ਏਕੈ, ਨਾਮ ਜਪਦਾ ਗੁਣ ਦਾਨੀ ਕੈ, ਵੇਦ ਪ੍ਰਾਨ ਸਿਮਰ ਸੁਦਾਖੀਅਰ, ਕਿਨੇ ਰਾਮ ਨਾਮੀ ਕਾਖੀਅਰ, ਕਿਨ ਕੈ ਏਕ ਜਿਹ ਜੀ ਵਸਾਵੈ, ਤਾ ਕਿ ਮਹਿਮਾ ਗਨਿ ਨਾਵੈ। ਕੰਖੀ ਏਕੈ ਦਰਸ ਤੋਹਾਰ, ਨਾਨਕੁਨ ਸੰਗ ਮੋਹਿ ਉਦਾਰ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਾ ਮਨ ਵਿਸਰਾਮ ਰਹਾਉ, ਪ੍ਰਭ ਕੈ ਸਿਮਰਨ ਕਰਬ ਨਾ ਵਸੈ, ਪ੍ਰਭ ਕੈ ਸੰਗ ਦੁਖ ਜਮ ਨਾ ਸਹਿ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਹਿ ਵਿਘਨ ਰਹਿ ਗਏ, ਪ੍ਰਭ ਕੈ ਸਿਮਰਨ ਆਨੰਦਨ ਜਾ ਗਏ, ਪ੍ਰਭ ਕੈ ਸਮ ਭਾਵ ਨਾ ਵਿਆਪੈ, ਪ੍ਰਭ ਕੈ ਸਮ ਦੁੱਖ ਨਾ ਸੰਤਾਪੈ, ਪ੍ਰਭ ਕੈ ਸਮ ਸਾਧਕ ਸੰਗ, ਸਰਵਨੰਦ ਨਾਨਕ ਰੰਗ। ਪ੍ਰਭ ਕੈ ਸਿਮਰਨ ਰਿਧ ਸਿਧ ਨਵ ਨਿਧ ਹੋ, ਪ੍ਰਭ ਕੈ ਸਿਮਰਨ ਗਿਆਨ ਧਿਆਨ ਦਾ ਦੁਬੋਧ ਹੋ, ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸਾ ਦੂਜਾ, ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰਗਹ ਮਾਨੀ। ਪ੍ਰਭ ਕਾ ਸਿਮਰਨ ਹੋਏ ਸੋ ਭਲਾ, ਪ੍ਰਭ ਕਾ ਸਿਮਰਨ ਸੁਫਲ ਫਲਾ, ਸੇ ਸਿਮਰਹਿ ਜਨਾਬ ਸਿਮਰਾਇ, ਨਾਨਕ ਤਾ ਕਲਾ ਗੋ ਪਾਈ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕਾ ਸਿਮਰਨ ਉਦਰੇ ਮੂਚਾ, ਪ੍ਰਭ ਕਾ ਸਿਮਰਨ ਤ੍ਰਿਸਨਾ ਬੁਝਾਏ, ਪ੍ਰਭ ਕਾ ਸਿਮਰਨ ਸਭ ਕੇ ਸੋਜਾਏ, ਪ੍ਰਭ ਕਾ ਸਿਮਰਨ ਨਾਹ ਜਮ ਤ੍ਰਾਸਾ, ਪ੍ਰਭ ਕਾ ਸਿਮਰਨ ਪੂਰਨ ਆਸਾ, ਓ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾ ਅੰਮ੍ਰਿਤ ਮਾਹਿ ਸਮਾਏ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਾਨਕਾ ਦਾਸਾਂ ਦਾ ਸੁਨਾਉ, ਪ੍ਰਭ ਸਿਮਰੈ ਸੀ ਧਨਵੰਤ, ਪ੍ਰਭ ਸਿਮਰੈ ਸੀ ਪਾਤਵੰਤ, ਪ੍ਰਭ ਸਿਮਰੈ ਸੀ ਜਨ ਪ੍ਰਵਾਨ, ਪ੍ਰਭ ਸਿਮਰੈ ਸੀ ਪੁਰਖ ਪ੍ਰਧਾਨ, ਪ੍ਰਭ ਸਿਮਰੈ ਸੀ ਬੀ ਮਹਤਾ ਜੀ, ਪ੍ਰਭ ਸਿਮਰੈ ਸੀ ਸਵਰਗਰਾਜ, ਪ੍ਰਭ ਕਾ ਸਿਮਰੈ ਸੀ ਸੁਖਵਾਸੀ, ਪ੍ਰਭ ਸਿਮਰੈ ਸਦਾ ਵਿਨਾਸੀ, ਸਿਮਰਤੀ ਲਾਗ ਜਨਾਬ ਦਯਾਲਾ, ਨਾਨਕ ਜਨਕ ਮੰਗਰ ਵਾਲਾ, ਪ੍ਰਭ ਸਿਮਰੈ ਸੀ ਪਰ ਪੁਕਾਰੀ, ਪ੍ਰਭ ਸਿਮਰੈ ਤਨ ਸਤ ਬਲਹਾਰੀ। ਪ੍ਰਭ ਕਾ ਸਿਮਰੈ ਸੀ ਮੁਖ ਸੁਹਾਵੀ, ਪ੍ਰਭ ਕਾ ਸਿਮਰੈ ਤਨ ਸੁਖ ਵਿਹਾਵੈ, ਪ੍ਰਭ ਕਾ ਸਿਮਰੈ ਤਨ ਆਤਮ ਜੀਤਾ, ਪ੍ਰਭ ਕਾ ਸਿਮਰੈ ਤਨ ਨਿਰਮਲ ਦੀਤਾ, ਪ੍ਰਭ ਕਾ ਸਿਮਰੈ ਤਨ ਆਨੰਦ ਕਨੇਰੇ, ਪ੍ਰਭ ਕਾ ਸਿਮਰੈ ਬਸ ਹਰ ਨੇਰੇ। ਸੰਤ ਕਿਰਪਾ ਧਿਆਨ ਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬ ਹਨਾ ਚੂਰੇ, ਪ੍ਰਭ ਕਾ ਸਿਮਰਨ ਹਰ ਗੁਣ ਬਾਣੀ, ਪ੍ਰਭ ਕਾ ਸਿਮਰਨ ਸਹਿਜ ਸਮਾਨੀ, ਪ੍ਰਭ ਕਾ ਸਿਮਰਨ ਨਿਹਚਰਾਸਨ, ਪ੍ਰਭ ਕਾ ਸਿਮਰਨ ਕਮਲ ਵਿਗਾਸਨ, ਪ੍ਰਭ ਕਾ ਸਿਮਰਨ ਅਨਹਦ ਜਨਕਾਇਰ, ਸੁਖ ਪ੍ਰਭ ਸਿਮਰਨ ਕਾਂਦਨਾ ਪਾਰ, ਸਿਮਰਹ ਸੀ ਜਨ ਜਨ ਕੋ ਪ੍ਰਭ ਮਾਇਆ, ਨਾਨਕ ਤਿੰਨ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਇ, ਹਰ ਸਿਮਰਨ ਰਘਬੀਰ ਦੇਉ ਪਾਏ, ਹਰ ਸਿਮਰਨ ਪਏ ਸਿਧ ਜਾਤੀ ਦਾਤੇ, ਹਰ ਸਿਮਰਨ ਨੀਚ ਚਾਹ ਹੁਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨ, ਸਿਮਰ ਸਿਮਰ ਹਰ ਕਾਰਨ ਕਰਨਾ।

ਹਰੀ ਆਇਓ ਨਾਨਕ ਪ੍ਰਸਾਦ ਅਸ਼ਟਪਦੀ ਜਹ ਮਾਤ ਪਿਤਾ ਸਦਮੀਤ ਨਾ ਭਾਈ ਮਨੁਖਾ ਨਾਮ ਤੇਰਾ ਸੰਗ ਸਹਾਇ ਜਹ ਮਹਾਂ ਪਾਇਆ ਅੰਦੂ ਜਮਦਾਰ ਜਹ ਕੇਵਲ ਨਾਮ ਸੰਗ ਤੇਰਾ ਚੱਲੈ ਜਹ ਮੁਸਕਰ ਵਯਾ ਦੁਪਹਿਰੀ ਹਰ ਗੁਨਾਮ ਖਨਮਾ ਹੈ ਉਦਾਰੀ ਅਨੁ ਕੁਨ ਹੈ ਚਰਨ ਕਰ ਤਨ ਹੀ ਤਾਰਾ ਹਰ ਗੁਨਾਮ ਕੋਟ ਪਾ ਪਰ ਹਰ ਗੁਰਮੁਖ ਨਾਮ ਜਪ ਮਨ ਮੀਰ ਨਾਨਕ ਪਾਇ ਵਹ ਸੁਖ ਕਨੇਰੇ ਸਭ ਸ੍ਰੇਸ਼ਟ ਪਰਾ ਜਾ ਦੁਖੀਆ ਹਰ ਕਨਾਮ ਜਪ ਤੋਏ ਸੁਖੀਆ ਦਾ ਕਰੋ ਰੀ ਬੰਧਨ ਨੂੰ ਪਰ ਹਰ ਕਨਾਮ ਜਪ ਨੇ ਹਤਾਨ ਨਕਮਾਇਆ ਰੰਗ ਦੇਖਣਾ ਬੁ ਜਾਵੇ ਹਰ ਕਨਾਮ ਜਪ ਆ ਗਾਵੇ ਜਿਹ ਮਾਰਗ ਜਾਦਾ ਕੇਲਾ ਤਹ ਹਰ ਨਾਮ ਸੰਗ ਹੋ ਸੋਹਿਲਾ ਸਨਾ ਮਾ ਸਦਾ ਧਿਆਈ ਹੈ ਨਾਨਕ ਗੁਰਮੁਖ ਪਰਮ ਗਤ ਪਾਈ ਹੈ ਛੂਟ ਨਹੀਂ ਕੋਟ ਲਖ ਵਾਹੀ ਨਾਮ ਜਪਤ ਤਹਿ ਪਾਰ ਪਰਾਹੀ ਅਨਕ ਵਿਘਨ ਜਹਾਇ ਸੰਘਾਰ ਹਰ ਕਨਮ ਤਤਕਾਰ ਉਦਹਾਰ ਅਨਕ ਜਵਨ ਜਨਮਾ ਮਰ ਜਾਮ ਨਾਮ ਜਪਤ ਪਾਇ ਵਿਸਰਾਮ ਹਵ ਮੈਲਾ ਮਲਕਵਨ ਤੋਇ ਹਰ ਕਨਾਮ ਕੋਟ ਪਾਇ ਖੋਇ ਸਨਾਮ ਜਪ ਮਨ ਰੰਗ ਨਾਨ ਪਾਈ ਹੈ ਸਾਧਕ ਸੰਗ ਜਿਹ ਮਾਰਗ ਕੀ ਗਨ ਜਹਨ ਕੋਸ ਹਰ ਕਨਾਮ ਊਹਾ ਸੰਤੋਸ ਜਿਹ ਪੈਡ ਮਹੰਦ ਪੁਬਾਰਾ ਹਰ ਕਨਾਮ ਸੰਗੂ ਜੀ ਆਰਾ ਜਹ ਪੰਥ ਤੇਰਾ ਕੂਨ ਸੰਜਾ ਨੂੰ ਹਰ ਕਨਵ ਦਹਨਾਰ ਪਛਾ ਨੂੰ ਜਹ ਮਹਾ ਪਾਇਆ ਅੰਦਵਦ ਵਹ ਕਾਮ ਦਹ ਹਰ ਕਨਾਮ ਕਿਦੂ ਪਰਸ਼ਾਮ ਜਹ ਤ੍ਰਿਖਾ ਮ ਤੋ ਜਾ ਕਰ ਖੈ ਦਹ ਨਾਨਕ ਹਰ ਹਰ ਅੰਮ੍ਰਿਤ ਬਰਖੈ ਭਗਤ ਜਨਕ ਵਰਤ ਨਾਮ ਸੰਤ ਜਨਕ ਮਨ ਵਿਸਰਾਮ ਹਰ ਕਨਾਮ ਦਾਸ ਕੀ ਓਟ ਹਰ ਕਨਾਮ ਉਦਰ ਜਨ ਕੋਟ ਹਰ ਜਸ ਕਰ ਸੰਤ ਦਨ ਰਾਤ

ਜਬਦ ਕਾ ਪਰ ਨਾ ਭੰਗ ਹਰ ਕਾ ਨਾਮ ਜਨ ਕੀ ਵੜਿਆ ਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕਾ ਭੋਗ ਜੋਗ ਹਰ ਨਾਮ ਜਬਦ ਕਾ ਸਨਾਹ ਵਿਯੋਗ ਜਨ ਰਾਤ ਹਰ ਨਾਮ ਕੀ ਸੇਵਾ ਨਾਨਕ ਪੂਜਾ ਹਰ ਹਰ ਦੇਵਾ ਹਰ ਹਰ ਜਨ ਕਾ ਮਾਰਖ ਜਿਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕਾ ਊਟ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੇ ਓਤ ਪੋ ਜਨ ਹਰ ਰਸ ਰਾਤ ਸਨ ਸੰਵਾਦ ਨਾਮ ਰਸ ਮਾਤੀ ਆਠ ਪੈਰ ਜਨ ਹਰ ਹਰ ਜਪ ਹਰ ਕਾ ਭਗਤ ਪ੍ਰਗਟ ਨਹੀਂ ਸ਼ਵ ਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤ ਤਰੇ ਪਾਰ ਜਾ ਤੇ ਹਰ ਗੁਣ ਨਾਮ ਕਾਮ ਦੀਨ ਹਰ ਹਰ ਗੁਣ ਕਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੰਤ ਦਰਦ ਦੁਖ ਰਥਾ ਨਾਮ ਕੀ ਮਹਿਮ ਸੰਤ ਰਵਦਵਾਸ ਸੰਤ ਪ੍ਰਤਾਪ ਤੁਰ ਸਭਨਾ ਸਹਿ ਸੰਤ ਕਾ ਸੰਗ ਬੜੇ ਭਾਗੀ ਪਾਏ ਸੰਤ ਸੇਵਾ ਨਾਮ ਦੀ ਆਈਏ ਨਾਮ ਤੁਰ ਕਾ ਸ਼ਵਰਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਇ ਸਰੋਕ ਬਹ ਸਾਸਤ੍ਰ ਬਹ ਸਿਮਰਤੀ ਵੇਖੇ ਸਰਬਟਾ ਢੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਰ ਅਸ਼ਟਪਦੀ ਜਾ ਪਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਕਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਭ ਤਿਆਗ ਬਨ ਵਧੀ ਫਿਰ ਅਨੁਕ ਪ੍ਰਕਾਰ ਕੀ ਬਹ ਜਤਨਾ ਪੁੰਦਨ ਹੋਵੇ ਬਹ ਰਤਨਾ ਸਰੀਰ ਕਟਾਇ ਹੋ ਮੈਂ ਕਰੋ ਕਰ ਰਾਤੀ ਵਰਤ ਨਿਮ ਕਰ ਬਹ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਅਕਬਾਰ ਨਾਮ ਖੰਡ ਪ੍ਰਥਮੀ ਫਿਰ ਚਿਰ ਜੀਵਾ ਮਹਾ ਉਦਾਸ ਤੁਪੀ ਸਰਥੀ ਵਾਗਨ ਵਾਹਿ ਮੁਹੰਮਦ।

ਤਿਸੇ ਬਸਾਰ ਮੰਗਦਿਆ ਜਾਨ ਸਦਾ ਸਦਾ ਹੁਕੂਲਨ ਹੈ ਨਾਨਕ ਰਾਖਨ ਹੈ ਅਪਾਰ ਰਤਨ ਤਿਆ ਕੌੜੀ ਸੰਗਰਾਜਾ ਸਾਚ ਛੋੜ ਝੂਠ ਸੰਗ ਮਾਜਾ ਜੋ ਛੱਡ ਨਾ ਸੋ ਅਸਥਿਰ ਕਰ ਮਨ ਜੋ ਹੋ ਸੋ ਦੂਰ ਪਰਾ ਨ ਛੋੜ ਜਾ ਤਿਸਕਾ ਸਰਾਮ ਕਰ ਸੰਗ ਸਹਾਇ ਦਹ ਪਰ ਹਰ ਚੰਦਲੇ ਪਿਓ ਤਾਰਾ ਦੋਇ ਕਰ ਦੋ ਪ੍ਰੀਤ ਪਸਮ ਸੰਗ ਹੋਇਆ ਕੂ ਮਹਿ ਪਤਤ ਬਿਕਰਾ ਨਾਨਕ ਲਿਹੂ ਪ੍ਰਭ ਦਇਆਲ ਕਰ ਦੂਤ ਪਸੁ ਬਿਮਾਰਸ ਜਾ ਲੋਕ ਚਾਰਾ ਕਰ ਦਿਨ ਰਾਤ ਬਾਹਰ ਪੀਖ ਅੰਤਰ ਮਰ ਮਾਇਆ ਸ਼ਬਦ ਸੁਨਾਹ ਕਛ ਕਰ ਛਪਾਇਆ ਬਾਹਰ ਗਿਆਨ ਧਿਆਨ ਸਨਾਨ

ਕਰ ਪਵਨ ਨਹੀਂ ਹੋਵੋ ਤੂੰ ਹੈ ਉਸ ਗਵਨ ਕਰਤਾਰ ਕਰਨ ਆਵੈ ਦੀਨ ਬੇਨਤੀ ਕਰਾਂ ਨਾਨਕ ਤੁਮਰੀ ਕਿਰਪਾ ਤਾਰਾ ਸੰਗ ਸਹਾਇ ਸੁਆਵੈ ਨਚੀਤ ਜੋ ਵੈਰਾਗ ਦਾਸ ਪ੍ਰੀਤ ਬਲ ਵੈ ਗ੍ਰਹਿ ਪੀਤਰ ਬਸ ਆਨੰਦ ਕੀਰਮਾ ਰੰਗ ਰਸ ਦ੍ਰਿੜ

ਪਿੰਡ ਸਾਹਿਬ ਤੇਰੀ ਰਾਸ ਤੁਮਾਰਤ ਪਿਤਾ ਹੋਂ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਕੋਈ ਨਾ ਜਾਣਾ ਤੁਮਰਾ ਦੂਜੇ ਤੇ ਉੱਚਾ ਭਗਵਾਨ ਸਕ ਸਮੱਗਰੀ ਤੁਮਰਾ ਸੂਤਰ ਤਾਰੀ ਤੁਮ ਤੇ ਸੁਆਗਿਆ ਕਰ ਤੁਮਰੀ ਕਾਤ ਮੈਂ ਤੁਮ ਹੀ ਜਾਣੀ ਨਾਨਕ ਦਾ ਸਦਾ ਕੁਰਬਾਨ ਸਰੁਕ ਦੀਨ ਹਰ ਪ੍ਰਭ ਛੋੜ ਕੈ ਲਾ ਗਏ ਹਨ ਸਵਾਇ ਨਾਨਕ ਕਹੂ ਨਾ ਸੀ ਜਾਈ ਬਿਨ ਨਾਵੇਂ ਪਤ ਜਾਏ ਅਸ਼ਟਪਦੀ ਦਸ ਵਸਤੂ ਲੇ ਪਾਛਾ ਪਾਵੇ ਇੱਕ ਵਸਤ ਕਾਨ ਵੀ ਖੋੜ ਗਵਾਵੇ ਇੱਕ ਬਿਨਾ ਦੇ ਦਸ ਬਿਹਰ ਲੇ ਤਾ ਮੁੜਾ ਕਹੂ ਕਹ ਕਰੀਏ ਜਾਂ ਠਾਕੁਰ ਸੁਨਾਹੀ ਚਾਰਾ ਤਾਕੂ ਕੀ ਜਾਂ ਸਤ ਨਮਸਕਾਰ ਜਾ ਕੇ ਮਨ ਲਾ ਕੇ ਪ੍ਰਾਮ ਮੀਠਾ ਸਰਵ ਸੁਖ ਤਾ ਮਨ ਬੂਠਾ ਜਿਹ ਜਨ ਆਪਣਾ ਹੁਕਮ ਮਨਾਇਆ ਸਰਵ ਸੁਖ ਨਾਰਨ ਤਿਨ ਪਾਇਆ ਅਗਨ ਦਸਾ ਹੋ ਆਪਣੀ ਤੇਰਾ ਖਾਤ ਬੀਤ ਵਰ ਤੇ ਆਨੰਦ ਵਿਆਲਾ ਸਭਨੀਆਂ ਮਾਨ ਕਛ ਬਾਹੁਰ ਸਾਹੂ ਲੀ ਅਗਿਆਨ ਮਨ ਦੋਸ ਕਰੀ ਆਪਣੀ ਪ੍ਰਤੀਤ ਆਪ ਹੀ ਖੋਇਆ ਪਰ ਉਸਕਾ ਵਿਸ਼ਵਾਸ ਨਾ ਹੋਇਆ ਜਿਸਕੀ ਬਸ ਤਾਗਾ ਰਾਖੇ ਪ੍ਰਭ ਕੀ ਆਗਾ ਮਾਨਾ ਮਾਥਾ ਉਸਤੇ ਚੌਕਨ ਕਰੇ ਨਿਹਰ ਨਾਨਕ ਸਾਹਿਬ ਸਦਾ ਦਇਆ ਰੰਗ ਪਦਮਾਇਆ ਕੀ ਹੀਤ ਸਰਬਰਵਤ ਜਾਨ ਨਿਗਤ ਬਿਰਕਿਸ਼ਾਇਆ ਸਿਉ ਰੰਗ ਲਾਵੇ ਊਹ ਬਿਨ ਸਹ ਮਨ ਪਛਤਾਵੇ ਜੋਦੀ ਸਹਿ ਸੁਚਾਲ ਨਾਰ ਲਪਟ ਰਹੀ ਉਹ ਤਿਹਾਂ ਦਾ ਅੰਧਾਰ ਬਟਾਊ ਸਿਉ ਜੋ ਲਾਵੇ ਨਿਹਤਾ ਕੋ ਹਾਥ ਨਾਵੇ ਕੀ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕਾ ਲੈ ਲਾਈ ਮਿਥਿਆ ਤਨ ਤਨ ਕੁਟੰਬ ਸੁਭਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਤਨ ਬਾਲ ਮਿਥਿਆ ਕਾਮ ਕ੍ਰੋਧ ਵਿਕਰਾਰ ਮਿਥਿਆ ਰਥ ਹਸਤੀ ਅਸਭ ਵਸਤਰਾ ਮਿਥਿਆ ਰੰਗ ਸੰਗ ਮਾਇਆ ਬੀਖ ਹਸਤਾ ਮਿਥਿਆ ਧਰੂਹ ਮੋਹ ਮਨ ਮਿਥਿਆ ਸੁਪਰ ਕਰਦ ਕੁਮਾਰ

ਵਿਕਾਰਾ ਬਿਨ ਬੂਝੇ ਮਿਥਿਆ ਸਭ ਪਏ ਸਫਲ ਦੇਹ ਨਾਨਕ ਹਰ ਹਨਾਮ ਲਾਏ ਉਮਿਰਥੀ ਸਾਗਤ ਕੀ ਆਰ ਜਾ ਸਾਜ ਬਿਨਾ ਕਹ ਹੂਤ ਸੂਚਾ ਬਿਰਥ ਨਾ ਬਿਨਾ ਤਨ ਅੰਦ ਮੁਖਾਵਤਾ ਕੇ ਦੁਰਗੰਧ ਬਿਨ ਸਿਮਰਨ ਦਿਨ ਰਾਇ ਨੂੰ ਬ੍ਰਥਾ ਬਿਹਾਇ ਮੇਘ ਬਿਨ ਜੋ ਕੀਤੀ ਜਾ ਗੋਬਦ ਭਜਨ ਬਿਨ ਬ੍ਰਥ ਸਭ ਕਾਮ ਜੋ ਕਿਰਪਨ ਕੇ ਨਰਾਰਥ ਦਮ ਦਾਨ ਦਾਨ ਤੀ ਜਨ ਜਿਹ ਕਾਟ ਬਸ ਹਰ ਨਾਉ ਨਾਨਕ ਤਕ ਬਲ ਬਲ ਜਾਉ ਰਹਿ ਤੇ ਪ੍ਰਕਾਸ਼ ਅਵਰ ਕੁਮਾਵਤ ਮਨ ਪ੍ਰੀਤ ਮੁਖ ਵੰਡ ਲਾਵਤ ਜਾਨਨ ਆਰ ਪ੍ਰਭੂ ਪ੍ਰਵੀਨ ਬਾਹਰ ਵੇਖ ਨ ਕਹੂ ਪੀਨ ਅਵਰ ਉਪਦੇਸ ਆਪ ਨ ਕਰੇ ਆਵਤ ਜਵ ਜਨਮ ਮਹਾਰਾਜ ਸਕੰਦਰ ਬਸਾ ਨਿਰੰਕਾਰ ਤਰਾ ਸੰਸਾਰ ਜੋ ਤੁਮ ਭਾਨ ਦਿਨ ਪ੍ਰਭ ਜਾਤਾ ਨਾਨਕ ਜਾਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਇਆ ਆਪ ਹੈ ਮਾਨੇ ਆਪ ਹੈ ਆਪ ਕਰਦਨ ਵੀਰਾ ਕਹਿ ਦੂਰ ਜਨਾਵਤ ਕਹਿ ਬੁਝਾਵ ਨੀਰਾ ਉਪਾਵ ਸਿਉ ਸਕਦੇ ਰਹਿ ਸਭ ਕਹਿ ਜਾਣੇ ਆਤਮ ਕੀ ਰਹਿਤ ਜਿਹ ਭਾਵੈ ਤਿਹ ਰੇ ਲੜ ਲਾਏ ਥਾਨ ਥਨੰਤਰ ਰਹੇ ਸਮਾਏ ਸੋ ਸੇਵਕ ਜਿਹ ਕਿਰਪਾ ਕਰੀ ਨਿਮਖ ਨਿਮਖ ਜਬ ਨਾਨਕ ਕਰੀ ਸਲੋਕ ਆਮ ਕਰੋਧਰ ਲੋਹ ਬਿੰਸ ਜੈ ਹਮੀਵ ਨਾਨਕ ਪ੍ਰਭ ਸਰਣ ਆਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛਤੀ ਹਮਰਤ ਖਾਹੀ ਠਾਕੁਰ ਕਰ ਰਖਮਨ ਵਾਹੇ ਜੀ ਪ੍ਰਸਾਦ ਸੁਗੰਧਤ ਤਨ ਲਾਵੇ ਤੁਸ ਸੁਮਰਤ ਪਰਮ ਗਤ ਪਾਵੇ ਜੀ ਪ੍ਰਸਾਦ ਬਸਾ ਸੁਖ ਮੰਦਰ ਤਿਸ ਧਿਆਇ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪੈਰ ਸਿਮਰਤ ਸਰਸਨਾ ਜੇ ਪ੍ਰਸਾਦ ਰੰਗ ਰਾਹ ਭੋਗ ਨਾਨਕ ਸਦਾ ਧਿਆਈ ਅਧਿਆਵਨ ਯੋਗ ਜੀ ਪ੍ਰਸਾਦ ਪਾਠ ਪਟੰਬਰ ਹਟਾਵਹਿ ਤਿਸ ਧਿਆ ਕਤਵਲ ਵਾ ਜੀ ਪ੍ਰਸਾਦ ਸੁਖ ਸੇਜ ਸੋਈ ਜਾ ਮਨ ਆਠ ਪੈਰ ਤਾਕ ਜਹ ਗਾ ਵੀ ਜਾ ਜੇ ਪ੍ਰਸਾਦ ਤੁਜ ਸਾਹਿਬ ਕੋ ਮਾ ਨਮਖਤਾ ਕੁਜਾ ਸਰਸਨ ਬਖਾਨ ਜੇ ਪ੍ਰਸਾਦ ਤਿਰੁ ਰਹਿਤਾ ਤਰ ਮਾਨ ਸਦਾ ਧਿਆਈ ਕਿਉਰ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹ ਮਾਨ ਪਾਵਹਿ ਨਾਨਕ ਪਤ ਸੇਤੀ ਕਰ ਜਾਵ ਜੇ ਪ੍ਰਸਾਦ ਆ ਰੋਗ ਕੰਚਨ ਦੇਹ ਲੇਵ ਲਾਵ ਦਸਰਾਮ ਸੁਨੇਹ ਜੇ ਪ੍ਰਸਾਦ ਤੇਰਾ ਉਲਾ ਰਹਿ ਤੂੰ ਸੁਖ ਪਾਵਹਿ ਹਰ ਹਰ ਜਹ ਕਹਿਤ ਜਿਹ ਪ੍ਰਸਾਦ ਤੇਰਾ ਸਗਲ ਛਤਰ ਢਾਕੀ ਮਨ ਸਰਣਿ ਪਾਰੂ ਠਾਕੁਰ ਪ੍ਰਭ ਤਾਇਕ ਜੇ ਪ੍ਰਸਾਦ ਤੁਜ ਕੋ ਨਾ ਪਾਹੂ ਚਮਨ ਸਾ ਸਾ ਸਮਰ ਪ੍ਰਭੂ ਚ ਜੇ ਪ੍ਰਸਾਦ ਪਾਈ ਤੋ ਲਭਦੀ ਨਾਨਕ ਤਾਗ ਭਗਤ ਕਰੀ ਜਿਹ ਪ੍ਰਸਾਦ ਆਪ ਭੂਖਨ ਪਹਿਰੀ ਜਮਨ ਦੇ ਸਿਮਰਤ ਮਿਆਲ ਸੁਜਾ ਜੇ ਪ੍ਰਸਾਦ ਅਸਵ ਹਸਤਾ ਸਵਾਰੀ ਮੰਦ ਪ੍ਰਭ ਕਾਉ ਕਬ ਹੁਨਾ ਬਸਰ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪੁਰੇ ਪ੍ਰਭ ਆਪਣੇ ਮਾਨਾ ਜੈਨ ਤੇਰੀ ਮਨ ਬਨਤ ਬਨਾਏ ਉਠ ਬੈਠ ਸਕਦੇ ਸਿਹਤ

ਇਹ ਪ੍ਰਭ ਪ੍ਰਸਾਦ ਸਹਿਜ ਤਰ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾਨੁਜ ਪ੍ਰਸਾਦ ਤੇਰੀ ਨਿਕ ਜਾਤ ਸੋ ਪ੍ਰਭ ਸਿਮਰ ਸਦਾ ਧਨਰਾਜ ਪ੍ਰਸਾਦ ਤੇਰੀ ਪਾਤਰ ਹੈ ਗੁਰੂ ਪ੍ਰਸਾਦ ਨਾਨੂ ਜਾ ਸੁ ਕਹਿ ਜੇ ਪ੍ਰਸਾਦ ਸੁਣਹਿ ਕਰਨ ਨਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਣਹਿ ਕਰਨ ਨਾਦ ਜੇ ਪ੍ਰਸਾਦ ਵੀ ਖਬਿ ਸੰਵਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਰ ਜੇ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਅਬਰ ਕਤ ਲੈ ਗਾ ਗੁਰ ਪ੍ਰਸਾਦ ਨਾਨਕ ਮਨ ਜਾਗ ਹੋ ਜੇ ਪ੍ਰਸਾਦ ਮੂੰਹ ਪ੍ਰਗਟ ਸੰਸਾਰ ਤੇ ਪ੍ਰਭ ਕੰਬੂਲ ਨਮਨ ਹਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਤੂ ਤਾ ਕੋ ਜਾਵ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤੇ ਸਹਿਜਾਨ ਮਨ ਸਦਾ ਹਜ਼ੂਰੇ ਜੇ ਪ੍ਰਸਾਦ ਤੂੰ ਪਾਇਆ ਸਾਜ ਰੇ ਮਨ ਮੇਰੇ ਤੂੰ ਤਾ ਸਿਵਰਾ ਜੇ ਪ੍ਰਸਾਦ ਸਭ ਕੀ ਗਾਤ ਹੋਏ ਨਾਨਕ ਜਾਪ ਜਾ ਪੈ ਜਾ ਸੋਆ ਜੋ ਪਾਇ ਜਾ ਪੈ ਸੋਨਾ ਆਪ ਗਾ ਵਾਯੂ ਸਵਰ ਗੁਣ ਗਾਉ ਪ੍ਰਭ ਕਿਰਪਾ ਤੂੰ ਪ੍ਰਕਾਸ਼ ਪ੍ਰਭੂ ਦਇਆ ਤੇ ਕੋਨ ਵਿਕਾਸ

ਸਾਧ ਜਨਕ ਆਚਰਜ ਕਥਾ ਅਸ਼ਟਪਦੀ ਸਾਧ ਕਸੰਗ ਮੁਖ ਗੁਜਰ ਹੋਤ ਸਾਧ ਸੰਗਮ ਸਗਲੀ ਹੋਤ ਸਾਧ ਹੰ ਮਿਟੈ ਅਭਿਮਾਨ ਸਾਧ ਹੰ ਪ੍ਰਗਟ ਸੋ ਗਿਆਨ ਸਾਧ ਹੰ ਬੁਝੈ ਪ੍ਰਭ ਨੀਰਾ ਸਾਧ ਸੰਗ ਸਬੋਤ ਨਬੀਰਾ ਸਾਧ ਹੰ ਪਾਇ ਨਾਮ ਰਤਨ ਸਾਧ ਕਸੰਗ ਪ੍ਰਜਤਨ ਸਾਧ ਕੀ ਮਹਿ ਮਾ ਵਰਨ ਕਨ ਪ੍ਰਾਣੀ ਨਾਨਕ ਸਾਧ ਸੁਭਾ ਬ੍ਰਹਮ ਹੈ ਸਮਾਨੀ ਸਾਧ ਕਸੰਗ ਗੋਚਰ ਮਿਲ ਸਾਧ ਹੰ ਸਦਾ ਪ੍ਰਫੁੱਲ ਸਾਧ ਸੰਗ ਆਵਹ ਬਸ ਪੰਚਾ ਸਾਧ ਸੰਗ ਅਮ੍ਰਿਤ ਰਹਿ ਮੁੰਚਾ ਸਾਧ ਸੰਗ ਸਭ ਗਿਰੀ ਸਾਧ ਕਸੰਗ ਮਨੋਹਰ ਬੈਨ ਸਾਧ ਕਸੰਗ ਨ ਕਥ ਹੁੰਦਾ ਵੇ ਸਾਧ ਸੰਗ ਸਤ ਮਨ ਪਾਵੇ ਸਾਧ ਕਸੰਗ ਮਾਇਆ ਦੇਵੀ ਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ ਸਾਧ ਸੰਗ ਦੁਸ਼ਮਣ ਸਾਬੀਤ ਸਾਧੁ ਕਸੰਗ ਮਹਾਪਨੀਤ ਸਾਧ ਸੰਗ ਕੇਸ ਸਿਉ ਨਹੀਂ ਬੈਰ ਸਾਧੁ ਸੰਗ ਨਬੀ ਕਾ ਪੈਰ ਸਾਧੁ ਸੰਗ ਨਾਹੀਂ ਕੁਮੰਦ ਸਾਧ ਸੰਗ ਜਾਨੀ ਪਰਮਾਨੰਦ ਸਾਧੁ ਸੰਗ ਨਾਹੀਂ ਹਰਤਾਪ ਸਾਧੁ ਸੰਤਾ ਸਭਿਆ ਪਾਪੀ ਜਨ ਸਾਧ ਬੁਢਾ ਨਾਨਕ ਸਾਧ ਪ੍ਰਭੂ ਬਨਾਇ ਸਾਧੁ ਸੰਗ ਨ ਕਬੂ ਤਾਵ ਸਾਧੁ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸਤਾ ਗੋਚਰ ਲਹਿ ਸਾਧੁ ਕਸੰਗ ਅਜਾਰ ਸਹ ਸਾਧੁ ਕਸੰਗ ਬਸਾ ਥਾਨ ਉਚੈ ਸਾਧੁ ਕਸੰਗ ਮਹਿਲ ਪਾਹੂ ਚੈ ਸਾਧੁ ਸੰਗ ਦ੍ਰਿੜਾ ਸਭ ਧਰਮ ਸਾਧੁ ਸੰਗ ਕੇਵਲ ਪਾਰ ਬ੍ਰਹਮ ਸਾਧੁ ਕਸੰਗ ਪਾਇ ਨਾਮ ਨਿਧਾਨ ਨਾਨਕ ਸਾਧੁ ਕੈ ਕੁਰਬਾਨ ਸਾਧੁ ਸੰਗ ਸਭ ਕੋਲੇ ਉਧਾਰ ਸਾਧ ਸੰਗ ਸਾਜਨ ਮੀਤ ਕੁਟਾਉਣ ਹਤਾਰਾ ਸਾਧੁ ਕਸੰਗ ਸੋ ਤਾਨ ਪਾਵ ਜਿਸ ਤਨ ਦੇ ਸਾਧ ਕਬਰ ਸਾਹਿਬ ਸਾਧ ਸੰਗ ਧਰਮ ਰਾਜ ਕਰੀ ਸੇਵਾ ਸਾਧੁ ਸੰਗ ਸਭਾ ਸੁਰ ਦੇਵਾ ਸਾਧੁ ਕਸੰਗ ਪਾਪ ਪੁਲਾਇ ਸਾਧ ਸੰਗ ਅਮ੍ਰਿਤ ਗੁਣ ਗਾਇਨ ਸਾਧੁ ਕਸੰਗ ਸਰਬ ਥਾਨ ਕਾਮਨਾਨ ਸਾਧੁ ਸੰਗ ਸਵਰ ਜਨਾਮ ਸਾਧੁ ਸੰਗ ਨਹਿ ਕਛ ਕਾਲ ਦਰਸ਼ਨ ਪੀੜ ਹੋ ਤਿਹਾਰ ਸਾਧੁ ਸੰਗ ਕਲੂ ਖਤ ਹਰਾ ਸਾਧੁ ਸੰਗ ਨਰਕ ਪਰ ਹਰਾ ਸਾਧੁ ਕਸੰਗ ਹਉ ਹੈ ਸੁਹੇਲਾ ਸਾਧ ਸੰਗ ਬਿਸ਼ਰਾ ਧਰ ਮੇਲਾ ਜੋ ਇੱਛਾ ਸੁਈ ਫਰ ਪਾਵੇ ਸਾਧੁ ਕਸੰਗ ਬਰਥਾ ਜਾ ਪਾਰ ਬ੍ਰਹਮ ਸਾਧ ਰਤ ਬਸ ਨਾਨ ਕੁਦਰਾ ਸਾਧੁ ਸੁਨ ਰਸਾ ਸਾਧੁ ਸੰਗ ਸੁਨ ਹਰਨਾਮ ਸਾਧ ਸੰਗ ਹਰਿ ਗੁਣ ਗਾਉ ਸਾਧੁ ਕਸੰਗ ਨਵਾਂ ਤੇ ਬਿਸਰਾ ਸਾਧ ਸੰਗ ਸਰ ਪਰ ਨਿਹਤਰਾ ਸਾਧੁ ਕਸੰਗ ਲਗਾ ਪਰਮ ਮਿੱਠਾ ਸਾਧੁ ਕਸੰਗ ਘਾਟ ਘਾਟ ਗਿਠਾ ਸਾਧ ਸੰਗ ਪਿਆ ਗਾ ਕਰੀ ਸਾਧ ਸੰਗਤ ਬਈ ਹਮਾਰੀ ਸਾਧੁ ਕਸੰਗ ਮਿਟੇ ਸਾਧ ਰੋਗ ਨਾਨ ਸਾਧ ਭੇਟੇ ਸੰਯੋਗ ਸਾਧ ਮਹਿਮਾ ਵੀ ਨਾ ਜਾਣ ਜੇਤਾ ਸੁਨਹਿ ਦੇਤਾ ਬਖਿਆ ਨ ਸਾਧ ਕੀ ਉਪਮਾ ਦੇ ਹੋਣ ਦੇ ਦੂਰ ਸਾਧ ਕੀ ਉਪਮਾ ਰਹੀ ਭਾਰ ਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧੁ ਕੀ ਸੋਭਾ ਉਜਦੇ ਉਜ ਸਾਧੁ ਸੋਭਾ ਮੂਜਦੇ ਮੁਜ ਸਾਧੁ ਸੋਭਾ ਸਾਧ ਬਨ ਆਯੁ ਨਾਨ ਸਾਧ ਪ੍ਰਾਪ ਭੇਦ ਨਾ ਪਾਇ ਸਲੋਕ ਮਨ ਸਾਚ ਅਮੁਖ ਸਾਚਾ ਸੋਇ ਬਨ ਅਪੀਖ ਸੁਭਨ ਕੋਇ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਇਆ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਰਲੀਪ ਜਹ ਜਹਲ ਮੈਂ ਕਮਲ ਅਲੀਪ ਬ੍ਰਹਮ ਗਿਆਨੀ ਸਦਾ ਨਰਲੀਪ ਜਹ ਜਲ ਮੈਂ ਕਮਲ ਅਲੀਪ ਬ੍ਰਹਮ ਗਿਆਨੀ ਸਦਾ ਨਰ ਦੁਖ ਜਹ ਸੂਰ ਸਰਵ ਕਾ ਸੁਖ ਬ੍ਰਹਮ ਗਿਆਨਕ ਦ੍ਰਿਸ਼ਟ ਸਮਾਨ ਜਹ ਰਾਜ ਰੰਕੋ ਲਗਤ ਰੂਪਵਾਨ ਬ੍ਰਹਮ ਗਿਆਨਕ ਤੀਰ ਜੇਕ ਜਿਉਂ ਵਸਦਾ ਗਊ ਖੋਦਾ ਗਊ ਚੰਦਰੇ ਬ੍ਰਹਮ ਗਿਆਨਿਕ ਹੈ ਗੁਨਾਉ ਨਾਨਕ ਜਿਉਂ ਪਾਵਕ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੀ ਨਿਰਮਲਾ ਜੈ ਸੁਮੈੜ ਨ ਲਾਗ ਜਲ ਬ੍ਰਹਮ ਗਿਆਨਿਕ ਮਨ ਹੋਇ ਪ੍ਰਕਾਸ਼ ਜਹ ਤਾਰੂ ਪਰਾਕਾਹ ਬ੍ਰਹਮ ਗਿਆਨਕ ਮਿੱਤਰ ਸਤਰ ਸਮਾਨ ਬ੍ਰਹਮ ਗਿਆਨਕ ਨਾਹੀ ਅਭਿਮਾਨ ਬ੍ਰਹਮ ਗਿਆਨ ਊਚ ਦੇ ਊਚਾ ਮਨ ਬਨੈ ਹੈ ਸਭ ਦਿਨ ਊਚਾ ਬ੍ਰਹਮ ਗਿਆਨ ਸੇ ਜਨ ਪਏ ਨਾਨਕ ਜਨ ਪ੍ਰਭਾਵ ਕਰੀ ਬ੍ਰਹਮ ਗਿਆਨ ਸਗਲ ਗਿਰੀ ਨਾਯਾਤਮ ਰਾਹ ਬ੍ਰਹਮ ਗਿਆਨ ਚੀਨਾ ਬ੍ਰਹਮ ਗਿਆਨ ਕੀ ਸਭ ਉਪਰਮਾਇਆ ਬ੍ਰਹਮ ਗਿਆਨ ਕਾਸ਼ ਬੁਰਾ ਨਾ ਪਾਇਆ ਬ੍ਰਹਮ ਗਿਆਨ ਸਦਾ ਸਮਦਰਸ ਬ੍ਰਹਮ ਗਿਆਨ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨ ਬੰਧਨ ਦੇ ਮੁਕਤਾ ਬ੍ਰਹਮ ਗਿਆਨ ਕੇ ਨਵਲ ਯੋਗਤਾ ਬ੍ਰਹਮ ਗਿਆਨ ਭੋਜਨ ਗਿਆਨ ਬ੍ਰਹਮ ਗਿਆਨ ਬ੍ਰਹਮ ਧਿਆਨ ਬ੍ਰਹਮ ਗਿਆਨ ਏਕ ਉਪਰਾਹ ਬ੍ਰਹਮ ਗਿਆਨ ਕਨ ਵਿਨਾਸ ਬ੍ਰਹਮ ਗਿਆਨ ਕਾ ਗਰੀਬੀ ਸਮਾਹ ਬ੍ਰਹਮ ਗਿਆਨ ਪਰਵ ਕਰਮਾਹ ਬ੍ਰਹਮ ਗਿਆਨ ਕਾ ਨਾਹ ਧੰਦਾ ਬ੍ਰਹਮ ਗਿਆਨ ਦਿਤਾਵਤ ਬੰਦਾ ਬ੍ਰਹਮ ਗਿਆਨ ਕਾ ਹੋਇ ਸੁਪਰਾ ਬ੍ਰਹਮ ਗਿਆਨ ਸੁਫਲ ਫਲਾ ਬ੍ਰਹਮ ਗਿਆਨ ਸੰਗ ਸਗਲੇ ਉਧਾਰ ਨਾਨ ਬ੍ਰਹਮ ਗਿਆਨ ਜਪਾ ਸਗਲ ਸੰਸਾਰ ਬ੍ਰਹਮ ਗਿਆਨ ਕਾ ਇਕਾਰੰਗ ਬ੍ਰਹਮ ਗਿਆਨ ਕਾ ਬਸਾ ਪ੍ਰਭ ਸੰਗ ਬ੍ਰਹਮ ਗਿਆਨ ਕਾ ਨਾਮ ਆਧਾਰ ਬ੍ਰਹਮ ਗਿਆਨ ਕਾ ਨਾਮ ਪਰਵਾਰ ਬ੍ਰਹਮ ਗਿਆਨ ਸਦਾ ਸਾਧ ਜਾਗਤ ਬ੍ਰਹਮ ਗਿਆਨ ਹੂੰ ਬੋਧ ਤਿਆਗਤ ਬ੍ਰਹਮ ਗਿਆਨ ਕਮਨ ਪਰਮਾਨੰਦ ਬ੍ਰਹਮ ਗਿਆਨ ਕਾ ਕਰ ਸਦਾਨੰਦ ਬ੍ਰਹਮ ਗਿਆਨ ਸੁਖ ਸਹਿਜਨ ਵਾਹ ਨਾਨ ਬ੍ਰਹਮ ਗਿਆਨ ਕਾ ਨਹਿ ਬਨਾਹ ਬ੍ਰਹਮ ਗਿਆਨ ਬ੍ਰਹਮ ਕਾ ਬੇਤਾ ਬ੍ਰਹਮ ਗਿਆਨ ਏਕ ਸੰਹਿਤਾ ਬ੍ਰਹਮ ਗਿਆਨ ਕਾ ਹੋਇਆ ਚੰਦ ਬ੍ਰਹਮ ਗਿਆਨ ਕਾ ਨਿਰਮਨ ਮੰਤ ਬ੍ਰਹਮ ਗਿਆਨ ਜਹਕਾਰਾ ਪ੍ਰਭਾ ਬ੍ਰਹਮ ਗਿਆਨ ਕਾ ਬੜ ਪ੍ਰਤਾ ਬ੍ਰਹਮ ਗਿਆਨ ਕਾ ਧਨ ਬੜ ਭਾਗੀ ਪਾਈ ਬ੍ਰਹਮ ਗਿਆਨ ਕਾ ਬਾਲ ਬਾਲ ਜਾਗੇ ਬ੍ਰਹਮ ਗਿਆਨ ਕਾ ਖੋ ਜਹ ਮਹੇਸ਼ਰ ਨਾਨ ਬ੍ਰਹਮ ਗਿਆਨ ਆ ਪਰਮੇਸ਼ਰ ਬ੍ਰਹਮ ਗਿਆਨ ਕੀ ਕਿਮਤ ਨਾਹਿ ਬ੍ਰਹਮ ਗਿਆਨ ਕਾ ਸਗਲ ਮਨ ਮਾਹਿ ਬ੍ਰਹਮ ਗਿਆਨ ਕਾ ਕਾਮ ਜਾਨ ਭੇਦ ਬ੍ਰਹਮ ਗਿਆਨ ਕਾ ਸਦਾ ਦੀਸ ਬ੍ਰਹਮ ਗਿਆਨ ਕਾ ਕਥਿਆ ਨ ਜਾ ਅਧਾ ਕੇਰ ਬ੍ਰਹਮ ਗਿਆਨ ਸਰਬਕਾਰ ਠਾਕੁਰ ਬ੍ਰਹਮ ਗਿਆਨ ਕਮਿਤ ਕਾਉਨ ਬਖਾਨ ਬ੍ਰਹਮ ਗਿਆਨ ਕਾਤ ਬ੍ਰਹਮ ਗਿਆਨੀ ਜਾਨ ਬ੍ਰਹਮ ਗਿਆਨ ਕਾ ਅੰਤਰਾ ਪਾਰ ਨਾਨ ਬ੍ਰਹਮ ਗਿਆਨ ਕਾ ਸਦਾ ਨਮਸਕਾਰ ਬ੍ਰਹਮ ਗਿਆਨ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨ ਸਾਧ ਜੀਵ ਹੈ ਨਹਿ ਮਰਤ ਬ੍ਰਹਮ ਗਿਆਨ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨ ਪੂਰਨ ਪੁਰਖ ਵਧਾਤਾ ਬ੍ਰਹਮ ਗਿਆਨ ਅਨਾਥ ਕਨਾਥ ਬ੍ਰਹਮ ਗਿਆਨ ਕਾ ਸਭ ਉਪਰ ਹੈਥ ਬ੍ਰਹਮ ਗਿਆਨ ਕਾ ਸਗਲ ਅਵਕਾਰ ਬ੍ਰਹਮ ਗਿਆਨ ਅਵਨਿਰੰਕਾਰ ਬ੍ਰਹਮ ਗਿਆਨ ਸੁਭਾ ਬ੍ਰਹਮ ਗਿਆਨ ਬਨ ਨਾਨ ਬ੍ਰਹਮ ਗਿਆਨ ਸਰਬ ਕਾ ਤਨ ਸਲੋਕ ਔਰ ਤਾਰ ਜਵੰਤਰ ਨਾਮ ਸਰਮ ਪੀਖਾ ਭਗਵਾਨ ਨੇ ਮੁਖ ਨਮੁ ਠਾਕ ਨਮਸਕਾਰ ਨਾਨਕ ਹੋਇਆ ਪਰਸ ਸਗਲ ਨਿਹਤਾਰ ਅਸ਼ਟਪਦੀ ਮਿਥਿਆ ਨਾ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤ੍ਰੀ ਰੂਪ ਨਾ ਪੀਖਾ ਨੇਤਰ ਸਾਧ ਕੀ ਟਹਿਰ ਸੰਤ ਸੰਹੀਤ ਕਰਨ ਨਾ ਸੁਨੈ ਕਾਹੁਕ ਨਿੰਦਾ ਸਭ ਤੇ ਜਾਣਿਆ ਉਸ ਕਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਹਨ ਮਾਨ ਦੇ ਟਰੈ ਇੰਦਰੀ ਜੇਤ ਪੰਜ ਦੁਖ ਤੇ ਰਹਿ ਨਾਨਕ ਗੁਣ ਵਧੀ ਕੋਇ ਸਾਹ ਪਰਸ ਵੈ ਸੁਨੋ ਸੋ ਜੇ ਸੁਪਰ ਸੋ ਪ੍ਰਸਾਦ ਨਿਸਨ ਗੁਮਾਇਆ ਦੁਖ ਪੈਨ ਕਰਮ ਕਰ ਦੋ ਨਿਹ ਕਰਮ ਦਹ ਵੈ ਸੁਨੋ ਕਾ ਨਿਰਮਲ ਧਰਮ
ਕਾਹੂ ਵਰਗੇ ਛਾ ਨਿਹ ਵਾਚਕ ਗੁਰ ਭਗਤ ਕੀਰਤਨ ਸਿੰਘ ਰਾਜਾ ਮੰਤਰ ਅੰਤਰ ਸਿਮਨ ਗੋਪਾਲ ਸਭ ਉਪਰਵਤ ਕਿਰਪਾਲ ਆਉ ਦ੍ਰਿੜਾ ਬ੍ਰਹਮ ਜਪਾਵ ਨਾਨਕ ਹੋ ਵੈਸਨ ਕਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਰੰਗ ਸਕਲ ਤਿਆਗ ਦੁਸ਼ਟ ਕਸੰਗ ਮੰਦ ਬਿਨਸਾ ਸਗਲਾ ਪਰਮ ਕਰ ਪੂਜਾ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾਂ ਮੁਲਕ ਹੋਇ ਤਿਸ ਭਗਵਤ ਕੁਮਾਰ ਤੂ ਤੁਮ ਹੋਇ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮੰਦਾ ਨਰ ਪੈ ਬਿਸਨ ਪ੍ਰੀਤ ਹਰ ਕਿਚਨ ਹਿਰਦਾ ਬਸਵ ਨਾਨਕ ਭਗਵਤੀ ਭਗਵੰਤ ਕਉ ਪੈ ਸੁ ਪੰਡਿਤ ਜੋ ਮਨ ਪ੍ਰਭੁਤ ਰਾਮ ਨਾਮ ਆਤਮਾ ਸੋਧੈ ਰਾਮ ਨਾਮ ਸਾਰ ਦਹ ਪੀਵਸ ਪੰਡਿਤ ਕਾਬਦੀਸ ਜਗ ਜੀਵ ਹਰਿ ਕਥਾ ਹਿਰਦਾ ਬਸਵ ਸੁ ਪੰਡਿਤ ਫਿਰ ਜੋ ਨਾ ਵੇਦ ਪ੍ਰਾਨ ਸਿਮਰਤ ਪੂਜਾ ਮੂਲ ਸੁਖ ਮੈਂ ਜਾਣੈ ਅਸਥੂਲ ਚਾਹੁ ਵਰਣਕ ਦੇਵ ਦੀ ਸਨਾਨਕ ਪੰਡਿਤ ਕੋ ਸਦਾ ਦੀ ਸਭੀ ਮੰਤਰ ਸਰੁ ਕੋ ਗਿਆਨ ਚਾਹੁ ਵਰਣ ਨਾਮ ਜਪੈ ਕੋ ਨਾਮ ਜੋ ਜਪੈ ਤਿਸ ਕੀ ਕਾ ਦੋ ਸਾਧ ਸੰਗ ਪਾਵੈ ਜਨ ਕੋਇ ਕਰ ਕਿਰਪਾ ਅੰਤਰ ਵਰਤਾਰੈ ਪਾਸ ਪ੍ਰੀਤ ਮੁਕਤ ਪਾਤਰ ਕਵਤਾਰੈ ਸਰੁ ਰੋਗ ਆਯੋਖਤ ਨਾਮ ਕਲਿਆਣ ਰੂਪ ਮੰਗਲ ਗੁਣ ਕਾਮ ਕਾਹੂ ਜੁਗਤ ਕਿਤੈ ਨਾ ਪਾਇਓ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕਮਨ ਪਾਰ ਬ੍ਰਹਮ ਕਨ ਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਦਹਨ ਦਰਿਆ ਦਾਸ ਦਸੰਤਨ ਉਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰਿ ਜਾਂ ਸੋ ਦਾਸ ਦਰਗਹ ਪ੍ਰਵਾਨ ਬਨ ਦਾਸ

ਸੁਭ ਸਦਾ ਆਨੰਦ ਤਹਿਨ ਵਿਯੋਗ ਤੈਸ ਸਵਰਣ ਤੈਸ ਸੰਵਾਟ ਤੈਸ ਅੰਮ੍ਰਿਤ ਤੈਸ ਵਿਖਟ ਤੈ ਸਮਾਨ ਤੈ ਸਭ ਮਾਨ ਤੈ ਸਰੰਗ ਤੈ ਸਾਰਾ ਜਾਨ ਜੋ ਵਰਤਾਇ ਸਾਈ ਜੁਗਤ ਨਾਨਕ ਹੁਕੁਰਖ ਕਹੀ ਹੈ ਜੀਵ ਨੂੰ ਮੁਕਤ ਪਾਰ ਬ੍ਰਹਮ ਕੇ ਸਗਰੇ ਠਾਉ ਜੇਤ ਜਿਤ ਕਾਰ ਰਖ ਤੈ ਸਤਨਾਮ ਆਪ ਕਰਨ ਕਰਾਉਣ ਜੋਗ ਪ੍ਰਭ ਪਾਵੈ ਸੋਈ ਹੁਣ ਹੋ ਪਾਸਰ ਆਪ ਹੋ ਜਾਣ ਤਤਰੰਗ ਲਖੇ ਨਾ ਜਾਹਿ ਪਾਰ ਬ੍ਰਹਮ ਕੇ ਰੰਗ ਜੈ ਸਿਮਾਤ ਦੀ ਤੈਸਾ ਪ੍ਰਕਾਸ਼ ਪਾਰ ਬ੍ਰਹਮ ਕਰਤਾ ਬਨਾ ਸਦਾ ਸਦਾ ਸਦਾ ਦਇਆਲ ਸਿਮ ਸਿਮ ਨਾਨਕ ਹੈ ਸਲੋਕ ਉਸਤਤ ਕਰਿ ਅਨੇਕ ਜਾਣੇ ਅੰਤ ਨਾ ਪਾਰਾ ਬੈਰ ਨਾਨਕ ਰਚਨ ਪ੍ਰਭ ਰਚੀ ਬਹਿ ਵਿਦਾਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਈ ਪੂਜਾਰੀ ਕਈ ਕੋਟ ਆਚਾਰ ਵਿਆਹ ਹਰਿ ਕਈ ਕੋਟ ਭੈ ਤੀਰਥਵਾਸੀ ਕਈ ਕੋਟ ਬਨ ਬ੍ਰਹਮਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ ਕਈ ਕੋਟ ਆਤਮ ਧਿਆਨ ਧਾਰਿਆ ਕਈ ਕੋਟ ਕਵਕਾ ਵਿਚਾਰ ਕਈ ਕੁੰਡਾ ਵਤਨ ਧਿਆਵ ਨਾਨ ਕਰਤਿਕ ਅੰਤਰਾ ਪਾਵਹ ਕਈ ਕੋਟ ਪਾਇਆ ਅਭਿਮਾਨੀ ਕਈ ਕੋਟ ਆਂਦਾ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਆਤਮਨ ਕੋਰ ਕਈ ਕੋਟ ਪਰ ਦਰਬ ਕਵ ਹਰ ਹੈ ਕਈ ਕੋਟ ਪਰ ਦੂਖ ਨਾ ਕਰ ਕਈ ਕੋਟ ਮਾਇਆ ਸਰਵ ਮਾਹੀ ਕਈ ਕੋਟ ਪਰਦੇਸ਼ ਪਰਮਾਹੀ ਜੇਤ ਜੇਤ ਲਾਭ ਹਾਂ ਤੇਤ ਤਿਤ ਲਗਨਾ ਨਨ ਕਰਦੇ ਕੀ ਜਾਨ ਕਰਤਾ ਰਚਨ ਕਈ ਕੋਟ ਸੇਤ ਜਦ ਜੋਗੀ ਕਈ ਕੋਟ ਰਾਜ ਰਹਿ ਭੋਗੀ ਕਈ ਕੋਟ ਪੰਖੀ ਸਰਵਿਆਪਾਈ ਕਈ ਕੋਟ ਪਾਥਰ ਬਿਰਖ ਨੇ ਬਜਾਏ ਕਈ ਕੋਟ ਪਾਵਣ ਪਾਣੀ ਪੈ ਸੰਦਰ ਕਈ ਕੋਟ ਦੀਸ ਭੂ ਮੰਡਲ ਕਈ ਕੋਟ ਸਸੀ ਅਰ ਸੂਰ ਨਖ ਯਾਤਰ ਕਈ ਕੋਟ ਦੀਵ ਦਾਨ ਇੰਦਰ ਸਿਰ ਛਤਰ ਸਗਲ ਸਮਗਰੀ ਆਪਣਾ ਸੂਦ ਧਾਰ ਨਾਨਕ ਜਿਸ ਜਿਹ ਭਾਵੈ ਤਿਸ ਤਿਹਨ ਹਤਾਰ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪ੍ਰਾਨ ਸਿਮਰਤ ਅਰਸਾਸਤ ਕਈ ਕੋਟ ਕੀ ਰਤਨ ਸਮਦ ਕਈ ਕੋਟ ਨਾਨਾ ਪ੍ਰਕਾਰ ਜੰਦ ਕਈ ਕੋਟ ਕੀ ਅਜਰ ਜੀਵੇ ਕਈ ਕੋਟ ਗਿਰੀ ਮੇਰ ਸਵਰਣ ਥੀਵੇ ਕਈ ਕੋਟ ਜਾਖ ਕਨਰ ਪ੍ਰਸਾਦ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ ਸਭ ਤਿੰਨ ਗਿਰੈ ਸਭ ਦੂਰ ਨਾਨਕਾ ਬਲਿਪਤ ਰਹੇ ਆਭਾਰ ਪੂਰ ਕਈ ਕੋਟ ਪੈਦਾ ਅਰਗ ਵਾਸੀ ਕਈ ਕੋਟ ਅਰਗ ਸੁਰਗਨ ਵਾਸੀ ਕਈ ਕੋਟ ਜਨਮ ਹੈ ਜੈ ਜੀਵ ਹੈ ਮਰ ਹੈ ਕਈ ਕੋਟ ਬਾਹ ਜੋਨੀ ਫਿਰ ਕਈ ਕੋਟ ਬੈਠ ਤੀ ਖਾਏ ਹੀ ਕਈ ਕੋਟ ਕਾਲਿਆ ਹੰਧਾ ਕਪਾਹੀ ਕਈ

ਕੋਟ ਦਰਸਨ ਪ੍ਰਭਿਆਸ ਦਿਨ ਕੁਮਰੇ ਪ੍ਰਭ ਉਨਾਸ ਕਈ ਕੋਟ ਮੰਗਿਆ ਸਤਸੰਗ ਪਾਰ ਬਰਾਉਂ ਤੇ ਲਾਗਾ ਰੰਗ ਜਨਕ ਹੋਇਆ ਸੋ ਪ੍ਰਸੰਨਾ ਨਿਤਿ ਜਨ ਸਦਾ ਧਨ ਧਨ ਕਈ ਕੋਟ ਖਣ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ

ਧਿਆਨ ਕਬਹੁ ਤੜ ਤੀਰਥ ਸਨਾਨ ਕਬਹੁ ਸਿਵ ਸਾਧਕ ਮੁਖ ਗਿਆਨ ਕਬਹੁ ਕੀਟ ਹਸਤ ਪਤੰਗ ਹੋਇ ਜੀਆਨ ਜੁਨ ਭਰਮਾ ਭਰਮੀਆ ਨਾਨਾ ਰੂਪ ਜੀ ਉਸ ਵਾਗੀ ਦਿਖਾਵੇ ਜਿਉਂ ਪ੍ਰਭ ਪਵੈ ਜਿਉਂ ਪ੍ਰਭ ਪਾਵੈ ਤਿਵਨ ਚਾਵੈ ਜੋ ਤਿਹ ਪਾਵ ਸੋਈ ਹੋਇ ਨਾਨ ਗੁਜਾ ਵਨਾ ਕੋਈ ਕਬਹੁ ਸਾਧ ਸੰਗਤ ਤਿਹੁ ਪਾਵਾ ਸਵ ਸਥਾਨ ਤੇ ਬਹੁ ਨ ਆਵੈ ਅੰਤਰ ਹੋਇ ਗਿਆਨ ਪ੍ਰਕਾਸ਼ ਉਸ ਅਸਥਾਨ ਕਰਹਿ ਵਿਨਾਸ਼ ਮਨ ਤਨ ਨਾਮ ਰਤੀ ਕਰੰਗ ਸਦਾ ਬਸਹਿ ਪਾਰ ਬ੍ਰਹਮ ਕੇ ਸੰਗ ਜਿਉਂ ਜਲ ਮਹਿ ਜਲਾਇ ਖਟਾਨਾ ਦਿਉ ਜੋਤੀ ਸੰਗ ਜੋ ਸਮਾਨ ਮਿਟ ਗਏ ਕਵਨ ਪਾਏ ਬਿਸਰਾਮ ਨਾਨਕ ਪ੍ਰਭ ਸਤਿ ਕੁਰਬਾਨ ਸਲੋਕ ਸੁਖੀ ਵਾਸਾ ਮਸਗਿਨ ਆਵਨਵਾਰ ਤਲੀ ਵੱਡੇ ਵੱਡੇ ਅਹੰਕਾਰਿਆ ਨਾਨਕ ਗਰਭ ਕਰਿਆ ਅਸ਼ਪਦੀ ਜਿਸ ਕੇ ਅੰਤਰ ਰਾਜ ਅਵਮਾਨ ਸੋ ਨਰਕ ਪਾਇ ਦੀ ਓਤ ਸਮਾਨ ਜੋ ਜਾਨਾ ਮੈਂ ਜਵਨਵੰਤ ਸੋਵਤ ਬਿਸਟਾ ਕਾ ਜਾਂਦਾ ਆਪ ਸਿਖਾਓ।

ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਗਿਨੰਦਾ ਨਨਕਾ ਬਹਰ ਬਹਰ ਅਵਤਾਰ ਅਸ਼ਪਦ ਸੰਤ ਕਾ ਦੁਖ ਨਾਰ ਜਾਕੜੇ ਸੰਤ ਕਾ ਦੁਖ ਜਮਦੇ ਨਹੀਂ ਛੋਟਾ ਸੰਤ ਕਾ ਦੁਖ ਨ ਸੁਖ ਸਭ ਜਾਏ ਸੰਤ ਕਾ ਦੁਖ ਨ ਨਰਕ ਮੈਂ ਪਾਏ ਸੰਤ ਕਾ ਦੁਖ ਨ ਮਾਤ ਹੋਏ ਮੁਲਿਨ ਸੰਤ ਕਾ ਦੁਖ ਨ ਸਭਾ ਦੇਹੀਨ ਸੰਤ ਕੇ ਅਤਿ ਕਰ ਰਖਣ ਕੋਏ ਸੰਤ ਕਾ ਦੁਖ ਸਥਾਨ ਪ੍ਰਸਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰੇ ਨਾਨਕ ਸੰਤ ਸੰਗ ਨੰਦ ਕਬੀਰ ਤਾਰਾ ਸੰਤ ਕੇ ਦੁਖ ਤੇ ਮੁਖ ਪਾਵੇ ਸੰਤਨ ਕਾ ਦੁਖ ਨ ਕਾਗਜੋਂ ਲਵੇ ਸੰਤਨ ਕਾ ਦੁਖ ਨ ਸਰਬ ਜੋਨ ਪਾਏ ਸੰਤ ਕਾ ਦੁਖ ਨ ਤ੍ਰਿਕਤ ਜੋਨ ਕਿਰਮਾਏ

ਜਾਏ। ਸੰਤ ਕਾ ਦੁਖ ਸਦਾ ਸਹਿਕਾਈ ਆ, ਸੰਤ ਦੁਖੀ ਨਾ ਮਰਾ ਨਾ ਜੀਵਾਈ ਆ, ਸੰਤ ਦੁਖੀ ਪੂਜਾ ਅਨਾਯਾਸਾ, ਸੰਤ ਕਾ ਦੁਖੀ ਉਠ ਚਰਨ ਰਸ, ਸੰਤ ਕਾ ਦੁਖ ਨਾ ਦ੍ਰਿਸ਼ਟ ਪੂਜਾ ਹਪਾਵਤ ਆਸਾ ਕੋਈ ਹੋਏ।

ਜਾਤ ਆਨੰਦਨ ਕੀਰਤਨ ਕੇਵਲ ਵਿਖਿਆ ਅਨਗ੍ਰਸਤ ਮੈਂ ਸੋਈ ਨਿਰਬਾਨੇ ਕੂਪਰ ਜਿਸ ਜਨ ਕੀ ਆਸਾ ਜਿਸ ਕੀ ਕਟਿਆ ਜਮ ਕੇ ਫਾਸਾ ਪਾਰ ਬ੍ਰਹਮ ਜਿਸ ਮਨ ਭੂਖ ਨਾਨਕ ਤੇ ਸਹ ਨਾ ਲਾਗਹ ਦੂਖ ਜਿਸ ਹਰ ਪ੍ਰਮਾਨ ਜਿਤਿਆ ਸੋ ਸੰਤ ਸੋ ਹਿਲਾ ਨਹਿ ਹੁਟਲਾਵ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੁ ਕਿਸ ਤੇ ਡਰ ਜੈ ਸਾ ਤਹ ਦੇਹ ਕਾਇਆ ਆਪਣੇ ਕਾਰਜ ਮੈਂ ਸਮਾਇਆ ਸੋਧਤ ਸੀਜਿਆ ਗੁਰਪ੍ਰਸਾਦ ਤਤ ਸਭ ਬੂਜਿਆ ਜਬ ਦੀਖਾ ਤਬ ਸਭ ਗੁਰੂ ਨਾਨਕ ਸੋ ਸੂਖਮ ਸੋਇਆ ਸਥੂਲ ਨਹਿ ਕਿਸ ਜਨਮ ਹੈ ਨਹਿ

ਮਨ ਜੋ ਕਿਛੁ ਕਰਾਇਆ ਸੋ ਪ੍ਰਭ ਕਰਾਂਗੇ। ਸਦਾ ਸਦਾ ਬਸ ਹਰ ਸੰਗ ਸਹਿਜ ਸੁਭਾਈ ਹੋਵੈ ਸੋਹੇ ਕਰਨ ਯਾਰ ਪਛਾਣ ਸੇ ਪ੍ਰਭ ਕਾ ਕੀਆ ਜਨ ਵੀਠਲ ਕਰਨ ਜੈ ਸਾ ਸਦਾ ਸਦਰਖਾਨਾ ਜਿਹੇ ਤੇ ਉਪਜੇ ਤੇ ਹਮਾਹ ਸੰਭਾਈ ਹੋਏ ਸੁਖ ਨਦਾਨੂ ਬਨ ਆਇਆਨੂ ਪ੍ਰਭ ਜਨ ਇਕੋ ਜਨ ਸਲੋਕ ਸਰਬ ਕਲਾ ਭਾਰ ਪੂਰ ਪ੍ਰਭ ਬਿਰਥਾ ਜਨ ਨਾਰ ਜਾ ਕੇ ਸਿਮਰਨ ਉਦਰੀਆ ਨਾਨਕ ਤੇ ਬਲਹਾਰ ਅਸ਼ਟਪਦੀ ਟੂਟੀ ਗਾਣ ਨਾਰ।

ਜਾ ਕਛੁ ਨ ਹੋਇ ਜੀ ਸਭ ਪ੍ਰਾਣ ਰੋਜਾ ਕੋਈ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਾਪੀ ਹਰ ਨਾਮ ਰੂਪ ਬੰਦ ਹੋਏ ਨਾਹੀ ਮੂਹ ਹੈ ਪ੍ਰਭ ਜੋ ਸਕਲ ਘਟ ਸੋ ਹੈ ਤਨਵੰਦਾ ਹੋਈ ਕਿਆ ਕੋ ਕਰਵੈ ਜਾਂ ਸਭ ਕਿਸ ਦਿਸ ਕਾ ਦਰਬ ਹੈ।

ਪਾਤਸ਼ਾਹ ਦੂਰ ਨਾਨਕ ਲੋਚਾ ਪੂਰਨਵਾਨ ਮੂਰਖ ਕਾਹੇ ਬਿਰਲਾਈ ਹੈ। ਪੁਰਬ ਲਿਖਿਆ ਲਿਖਿਆ ਪਾਈਆ ਦੂ ਸੂਹ ਪ੍ਰਭ ਦੇਵ ਨਾਰ ਵਰ ਤਿਆਗ ਦੂਤ ਸਹਿ ਚਤਾਰ ਜੋ ਕਾਸ਼ ਕਰੈ ਸੋ ਸੁਖਮਾਨ ਕੂਲਾ ਕਾਹੀ ਫਿਰਿਆ ਜਨ ਕੌਣ ਵਸਤਾਈ ਤੇਰਾ ਸੰਗ ਲਵਟ ਰਹੀ ਰਾਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੀ ਨਾਨਕ ਪਦ ਸਿੱਧੀ ਕਰ ਜਾਹੀ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਦਨ ਕਰ ਪਾਇਆ ਤਾ ਜਪ ਮਾਨ ਰੀਹੂ ਮਨ ਬੋਲ ਰਾਮ ਨਾਮ ਹਿਰਦੇ ਮਹਿ ਦੋਲਾ ਦੁਖੀ ਸੰਤ ਹੈ ਸੰਚਾਲ ਵਰ ਤਿਆਗ ਵਿਖੇ ਜੰਜਾਲ ਤਨ ਤਨ ਕਹੈ ਸਭ ਕੋਈ ਮੁਖੂਜਲ ਹਰ ਦਰਗਹ ਸੋਏ ਹੋਵਾ ਪਾਰ ਬਲਾ ਵਾ ਪਾਰ ਨਾਨਕ ਤਾਗ ਸਤਬਲ ਹਰ ਜਨ ਸਾਧਕੇ ਧੋਏ ਧੋਏ ਪੀਓ ਅਰਪ ਸਾਧ ਕਵਨਾ ਜੀਓ ਸਾਧ ਕੀ ਧੂਰ ਕਰੋ ਸਨਾ ਸਾਧੂ ਪਰਜਾਈਆ ਕੁਰਬਾਨ ਸਾਧ ਸਿਵਾ ਵੜ ਭਾਗੀ ਪਾਇਆ ਸਾਧ ਸੰਘ ਹਰ ਕੀਰਤਨ ਗਾਈਆ ਅਨਕ

ਲੈਣ ਪਾਹੀ ਸਾਹਿਬ ਕਿਸ ਦਿਸਕਾ ਉਹ ਕਰਨਾ ਯੋਗ ਤੇ ਬੰਧੂ ਸਰਵਾ ਨਾ ਹੋਗ ਜਪ ਜਾਨ ਸਦਾ ਸਦਾ ਦਨ ਰਹਿਣੀ ਸਬਦ ਗੁਜ ਨਿਰਮਲ ਕਰਨ ਕਰ ਗਰਬਾ ਜਿਸ ਨਾਮ ਦੀਆ ਨਾਨਕ ਸੋਜਾ ਨਿਰਮਲ ਥੀਆ।

ਸੋ ਪ੍ਰਸੰਨ ਅਸ਼ਟਪਦੀ ਅਵਨਾਸ ਬ੍ਰਹਮਾਨ ਮਹਾਰਾਜ ਕੁਮਾਨ ਉਕਿਤ ਪ੍ਰੀ ਤਿਆਗ ਦੇ ਦੇ ਪਰ ਨਾ ਕਿਛ ਕੋਏ ਸਰਵ ਨਿਰੰਤਰੀ ਕੋ ਸੋਏ ਆਪੇ ਬਿਨ ਆਪੇ ਦਾਨਾ ਕਹਿਰ ਗੰਭੀਰ ਗਹੀਰ ਸਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਨ ਧਨ ਦਇਆਲ ਬਖਸ਼ੰਦ ਸਾਤ੍ਰਿਕ ਚਨ ਪਾਵ ਨਾਨਕ ਮਨ ਅਨਰਾਵ ਮਨ ਸਭ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਪਰਨ ਜਾਕਰ ਨਿਤ੍ਰ ਹੋਰ ਤੁਸ ਕਮੰਤਰ ਨਾ ਜਾਣੈ ਹੋਰ ਅਨੰਦ ਰੂਪ ਮੰਗਲ ਸਾਧ ਜਾਗ ਸਰਤ ਹੋਕ ਸੁਨੀ ਘਰ ਤਾਕ ਰਾਜ ਮਹਾਰਾਜ ਜੋਗ ਮਹਿਜੋਗੀ ਤਾਪ ਮਹਤਪੀ ਸਰਗ੍ਰਥ ਮੈਂ ਭੋਗੀ ਤਿਆਏ ਤਿਆਏ ਭਗਤਾ ਸੁਖ ਪੈ ਨਾਨਕ ਤਿਹ ਪੁਰਖ ਕਾਕਨੇ ਅੰਤਨ ਪੈ ਜਾ ਗਿਰੀ ਲਾਗੀ ਮੇ ਤਨਾ ਸਗਲੀ ਵਿਹਾਰਿਆ ਵਗਾਹ ਪਿਤਾ ਕਾ ਜਨਮ ਕੀ ਜਾਣਾ ਪੂਤ ਸਗਲ ਪੁਰ ਆਪਣਾ ਸੂਤ ਸਮਾਧ ਗਿਆਨ ਧਿਆਨ ਜਿਨ ਦੀ ਜਾਂਦਾ ਨਾਮ ਤਿਆਵੈ ਸੀ ਤਿਹ ਗੁਣ ਮਹਿ ਜਾਗ ਪਰਮਾਏ ਜਨਮ ਮਾਰਾ ਫਿਰ ਆਵੈ ਜਾਏ ਊਜ ਨੀਚ ਦਿਸ ਗਿਆ ਸਥਾਨ ਜੈਸਾ ਜਨਮ ਦਸ ਨਾਨਕ ਜਾਨ ਨਾਨਾ ਰੂਪ ਨਾਨਾ ਜਗ ਰੰਗ ਨਾਨਾ ਪੀਹ ਕਰੇ ਰੰਗ ਨਾਨਾ ਬਿਰ ਕੀ ਨਵੇ ਸਥਾ ਰੂਪ ਰਵ ਅਵਨਾਸੀ ਕੰਕਾਰ ਨਾਨਾ ਚਲ ਕਰੀ ਖਨਵਾਹਿ ਪੂਰ ਰਹਿ ਪੂਰਨ ਸਭ ਠਾਹਿ ਨਾਨਾ ਬਿਦ ਕਰ ਬਨ ਤੁ ਬਨਾਈ ਆਪਣੀ ਕਿਉਂ ਦਿਆ ਵਿਪਾਹਿ ਸਭ ਘਟ ਦਿਸ ਗਏ ਸਭ ਦਿਸ ਕੇ ਠਾਉ

ਪਾਵਨ ਨਾਮ ਕਸੰਗ ਉਦਰੇ ਸੁਣ ਸਰਾਵਨ ਕਰ ਕਿਰਪਾ ਜਸ ਆਪਣਾ ਨਾਮ ਲਾਇ ਨਾਨ ਚੌਥੇ ਪਾਦਮਾ ਸੋ ਜਨ ਕਦ ਪਾਇ ਰੂਪ ਸਤ ਜਗ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਦਾਨ ਕਰ ਦੂ ਸਤ ਸਤ ਜਗ ਬਾਣ ਸਤ ਪੁਰਖ ਸਮਣ ਸਤ ਕਰਮ ਜਗ ਰਚਨਾ ਸਤ ਮੂਲ ਸਤ ਸਤ ਉਤਪਾਦ ਸਤ ਕਾਰਣੀ ਨਿਰਮਲ ਨਿਰਮਲੀ ਜਿਸ ਬੁਝਾਈ ਤਸਾ ਸਾ ਪਰੇ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨ ਕੁਰਤੀ ਪਾਇ ਸਤ ਭਜਨ ਸਾਧ ਉਪਦੇਸ਼ ਸਾਤ ਤੀ ਜਨ ਜਾ ਕਰਦਾ ਪ੍ਰਵੇ ਸਾਤ ਨਿਰਤ ਪੂਜਾ ਜੀ ਕੋਈ ਨਾਮ ਜਪਦ ਤਾਗਿਆ ਤੁ ਆਪ ਸਾਧ ਕੀਆ ਸਭ ਸਾਧ ਆਪੇ ਜਾਣ ਆਪਣੀ ਮੇਤ ਗਾਤ ਜਿਸ ਕੇ ਸ੍ਰੇਸ਼ਟ ਉਸੋ ਕਰਨ ਆਰਵਨਾ ਪੂਜ ਕਰਦ ਵਿਚਾਰ ਕਰਦੇ ਕਿ ਮੇਤ ਨਾ ਜਾਣ ਕੀਆ ਨਾਨਕ ਜੋ ਦੇ ਭਾਵ ਸੋ ਵਰਤੀ ਆ ਬਿਸਮਾ ਦਾ ਬਿਸਮ ਪੈ ਬਿਸਮਾ ਜਿਨ ਪੂਜਿਆ ਤਿਹਾਇਆ ਸਵਾਦ ਪ੍ਰਭ ਕਰ ਅੰਗ ਰਾਜ ਜਾਣ ਰਹੇ ਗੁਰ ਕਾ ਵਚਨ ਪਦਾਰਥ ਰਹੇ ਉਹ ਦਾਤ ਦੇ ਤੋ ਕਾਟ ਨਾਰ ਜਾ ਕੇ ਸੰਗ ਤਾਰਾ ਸੰਸਾਰ ਜਨ ਕਾ ਸੇਵ ਸੋੜ ਭਾਗ ਜਨ ਕਾ ਸੰਗ ਇਕ ਲਿਵ ਲਾਗੇ ਗੁਣ ਗੋਬਿੰਦ ਕੀਰਤਨ ਜਨ ਕਾ ਗੁਰ ਵਸਾ ਨਾਨਕ ਫਲ ਪਾਵ ਸਲੋਕ ਆਦ ਸਚ ਜੁਗਾਦ ਸਚ ਹੈ ਪੇ ਸਚ ਨਾਨਕ ਹੋਸੀ ਪੇ ਸਚ ਅਸ਼ਪਤੀ ਚਰਨ ਸਾਧ ਸਤ ਪ੍ਰਸੰਨ ਆਰ ਪੂਜਾ ਸਾਧ ਸਤ ਸੇਵ ਉਦਾਰ ਦਰਸ਼ਨ ਸਾਧ ਸਤ ਬਿਖ ਨਾਰ ਨਾਮ ਸਤ ਸਤ ਆਵਨ ਹਾਰ ਆਵ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ ਸਭ ਸਤ ਸਤ ਪ੍ਰਭ ਭਗਤਾ ਸੁਰ ਸਤ ਸਤ ਜੈ ਸੋ ਸੰਤਾ ਬੁਝਨਾਰ ਕੋ ਸਤ ਸਭ ਹੋਈ ਨਾਨਕ ਸਤ ਸਤ ਪ੍ਰਭ ਸੋਈ ਸਤ ਸਰੂਪ ਪਰਦਾ ਜਨਮਾਨਿਆ ਕਰਮ ਕਰਮ ਧਰਮ ਗੁਰੂ ਪਛਾਣ ਜਾ ਕਰਦਾ ਵਿਸਵਾਸ ਪ੍ਰਭਾ ਤਤ ਗਿਆਨ ਤੇ ਮਨ ਪ੍ਰਗਟਾਇਆ ਪੈ ਤੇ ਨਿਰਭਾਵ ਹੋਏ ਵਸਾਨਾ ਜਿਸ ਦੇ ਬੁਝਾ ਤੇ ਮਾਸ ਮਾਨਾ ਬਸਤ ਮਾਹਿ ਬਸਤ ਕਢਾਈ ਤਾਕ ਨਾ ਕਹਿਣਾ ਜਾਏ ਪੂਜਾ ਬੁਝਨਾਰ ਬਵੇਕ ਨਾਰਾਇਣ ਵਿਦ ਨਾਨਕੀ ਠਾਕੁਰ ਕਾ ਸੇਵਕ ਆਗਿਆ ਕਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਨ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਪ੍ਰਭ ਪਾਲਨ ਸੇਵਕ ਰਾਖੰਡ ਰੰਕਾਰ ਸੋ ਸੇਵਕ ਜਹ ਦਾਇਆ ਪ੍ਰਭ ਧਾਰਨ ਨਾਨਕ ਸੋ ਸੇਵਕ ਸਾਹ ਸੁਮਾਰ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕ ਸਰਬ ਰਾਖ ਆਪਣੇ ਦਾਖ ਦੀ ਵਡਾਈ ਆਪਣੇ ਸੇਵਕ ਨਾਮ ਜਪਾਈ ਆਪਣੇ ਸੇਵਕ ਆਪ ਆਦ ਰਾਖ ਤਾਕਿ ਆਤਮਿਕ ਕੋਈ ਨਾ ਲੱਖ ਪ੍ਰਭ ਕੇ ਸੇਵਕ ਕਾ ਕੋ ਨਾ ਪਾ ਹੂਜਾ ਪ੍ਰਭ ਕੇ ਸੇਵਕ ਪੂਜਦੇ ਉੱਚਾ ਜੋ

ਸੁਖ ਪਾਵੈ ਜਨ ਕੋਈ ਅੰਮ੍ਰਿਤ ਪੀਵੈ ਅੰਮ੍ਰਿਤ ਸੋਇਓ ਸੁਪੁਰਖ ਕਾ ਨਾਹੀਂ ਕਦੇ ਬਿਨਾਹ ਜਾ ਕੇ ਮਨ ਪ੍ਰਗਟ ਗੁਣਤਾ ਸਾਠ ਪੈਰ ਹਰਿ ਕਾ ਨਾਮ ਲੀਏ ਸਾਚ ਉਪਦੀ ਸਹਿ ਸੇਵਕਾ ਦੇ ਅਮੋਹ ਮਾਇਕ ਸੰਗ ਨਾ ਲੀਪ ਮਨ ਮਾਰਾਖ ਹਰ ਹਰੀਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮੂਹ ਦੁਖ ਤਹਿ ਤਿਨਾਸੇ ਤਪਤ ਮਾਹੀ ਠਾਣ ਵਰਤਾਈ ਅੰਧ ਪੈ ਦੁਖ ਨਾਠੇ ਪਾਏ ਜਨ ਬਨ ਕੇ ਮਿਟਿਆ ਦੇ ਸੇ ਸਾਧੂ ਕੇ ਪੁਨ ਉਪਦੇਸੇ ਭਾਵ ਚੂਕਾ ਨਿਰਪਾ ਹੋਏ ਵਸੇ ਸਗਲ ਵਿਆਦ ਮਨ ਦੇ ਖੈ ਨਸੇ ਜਿਸ ਕਾ ਸਾਧਨ ਕਿਰਪਾ ਤਾਰੀ ਸਾਧਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁੱਕੇ ਭਰਾਮ ਗਵਨ ਸੁਨ ਨਾਨਕ ਹਰ ਹਰ ਜਸ ਰਵਨ ਨਿਰਗੁਣਾਵ ਸਰਗੁਣ ਵੀ ਉਹ ਕਲਾ ਤਾਰ ਜਿਨ ਸਕਦੇ ਮੋਹੇ ਆਪਣੇ ਚਰਤ ਪ੍ਰਭਾਵ ਬਣਾਏ ਆਪਣੀ ਕਿਵਨ ਤਿਆ ਪਾਏ ਹਰ ਬਿੰਦੂ ਜਾ ਨਾਹੀਂ ਕੋਏ ਸਰਵ ਨਿਰੰਤਰੀ ਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਕਾਸ਼ ਸਾਧਕ ਸੰਗ ਰਾਜ ਰਚਨਾ ਆਪਣੀ ਕਲ ਧਾਰੀ ਅਨੁਕਾਰ ਨਾਨਕ ਹਰਿ ਸਲੋਕ ਸਾਧ

ਤੁਮਰਾ ਸਤਮੀਤ ਪਟਾਂ ਵਰ ਬਨ ਤਾਇੰਤੇ ਕਹੋ ਤੁਮ ਕਮ ਸਨਾਥ ਰਾਜ ਰੰਗ ਮਾਇਆ ਵਿਸਥਾਰ ਅੰਤੇ ਕਹੋ ਕਮ ਛੁਟਕਾਰਾ ਸਹਸਤੀ ਰਾਥ ਸਵਾਰੀ ਝੂਠਾ ਡੰਫ ਝੂਠ ਪਾ ਸਾਰੀ ਜਿੰਦੀ ਦਿਹ ਬੁਝਾਨਾ ਵਿਗਾਰਾਂ ਦਾ ਵਿਸਾਰਨਾ ਪੁਛਤਾਨਾ ਗੁਰ ਕੀ ਮਤ ਨੂੰ ਇਹ ਆਨੇ ਭਗਤ ਬਿਨਾ ਬਾਡੂ ਬੇ ਸਿਆਣੇ ਹਰ ਕੇ ਭਗਤ ਕਰਮਨ ਮੀਤ ਨਿਰਮਲ ਹੋਏ ਤੁਮਾਰੂ ਚੀਤ ਚਰਨ

ਸਤ ਸੰਗ ਪਾਵੇ ਸਚ ਧਨ ਹਰ ਪੁੰਜ ਸੰਚ ਕਰ ਵਿਆਹ ਹਾਰੀ ਹਰ ਸੁਖ ਦਰ ਗਜੈ ਕਾਰ ਸਰਬ ਨਿਰੰਤਰੀ ਕੋ ਦੇ ਕਹੁ ਨਾਨਕ ਜਗ ਮਸਤ ਕਲੀਖੇ ਕੁਜਾ ਪੀ ਕੁਸਾ ਲਾਹੀ ਇੱਕ ਸਿਮਰੇ ਕੁਮਨ ਆਹੀ ਇੱਕ ਸਕੇ ਗੁਣ ਗਾਉ ਅਨੰਤ ਮੰਤ ਜਾ ਪੀ ਇੱਕ ਭਗਵੰਤ ਇੱਕ

ਸਾਰ ਪ੍ਰਭ ਦ੍ਰਿਸ਼ਟ ਮਹਾਂਸੁਖ ਹੋਏ। ਹਰ ਰਾਹ ਭਾਵ ਲਾਗੋ ਜਨ ਸਾਗਰ ਸੀ ਜਾਨ ਦਰਬਤਾ ਨੇ ਪੂਰਨ ਪੁਰਖ ਨਹੀਂ ਡੁਲਾ ਨੇ ਸੁਬਰ ਪਰੀ ਪ੍ਰਿਯੋ ਰਸ ਰੰਗ ਬੁਝਾ ਚਾਵ ਸਾਧ ਕਾ ਸੰਗ।

ਜਿਸਕਾ ਸਾਧ ਸੰਗ ਹਜੂਰੀ ਜਿਸਕਾ ਸਾਧ ਲਿਆ ਮਿਲਾਇ ਨਾਨਕ ਭਗਤੀ ਨਾਮ ਸਮਾਈ ਸੋ ਕਿਉਂ ਬਿਸਰੈ ਜੇ ਕਾਲ ਨਾ ਪਾਨੈ ਸੋ ਕਿਉਂ ਬਿਸਰੈ ਜੇ ਕੀਆ ਜਾਨ ਹੈ ਸੋ ਕਿਉਂ ਬਿਸਰੈ ਜਿਨ ਸਭ ਕਿਹ ਦੀਆ

ਸਾਜਨ ਸੰਤ ਕਰੋ ਇਹੋ ਕਾਮਨ ਤਿਆਗ ਜਪਹੁ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵਹੁ ਆਪ ਜਪਹੁ ਅਵਰਹਿ ਨਾਮ ਜਪਾਵਹੁ ਭਗਤ ਭਾਜ ਤਰਿਓ ਸੰਸਾਰ ਬਿਨ ਭਗਤੀ ਤਨ ਹੋ ਸੀਸ਼ਾਰ ਸਰਬ ਕਲਿਆਣ ਸੁਖ ਨਿਤ ਨਾਮ ਬੂੜਤ ਜਤ ਪੈ ਬਿਸਰਾਮ ਸਕਲ ਦੂ ਕਾਵਤ ਨਾਸ ਨਾਨਕ ਨਾਮ ਜਪਹੁ ਗੁਣਤਾ ਸੁਭਜੀ ਪ੍ਰੀਤ ਪ੍ਰੇਮ ਰਾਸ ਚਾਵਾਂ ਤਰਾਂ ਤ੍ਰਿਹ ਸਵਾਉ ਨੇਤਨਾ ਹੁ ਪੇਖ ਦਰਸ ਸੁਖੋਇ ਮਨ ਵਿਕਸਾ ਸਾਧ ਚਰਨ ਤੋਇ ਭਗਤ ਜਨਾ ਕਮਾ ਤਨ ਰੰਗ ਬਿਰਲਾ ਕੋ ਪਾਵੈ ਸੰਗਿਕ ਵਸ ਦੀਜਾ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਇਆ ਤਾ ਕੀ ਉਪਮਾ ਕਹੀ ਨਾ ਜਾਈ ਨਾਨਕ ਰਹਿਆ ਸਰਵ ਸਮਾਇ ਪ੍ਰਭ ਸੰਧੀ ਦਿਆਲ ਭਗਤ ਵਚਨ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਵ ਕਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨ ਕੇ ਪ੍ਰਾਣ ਆਧਾਰ ਜੋ ਜੋ ਜਾਪੈ ਸੋਹਿ ਪੁਨੀਤ ਭਗਤ ਪਾਇ ਲਾਵੈ ਮਨ ਹੀਤ ਹਮ ਨਿਰਗੁਣੀ ਅਰਨੀ ਅਜਾ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਵੈ ਕੁੰਠ ਮੁਕਤ ਮੁਖ ਪਾਈ ਕਨਿਮ ਖਰਕੇ ਗੁਣ ਗਾਈ ਅਨਕ ਰਾਜ ਭੋਗ ਵਡਿਆਈ ਹਰਕੇ ਨਾਮ ਕਥਾ ਮਨ ਪਾਈ ਬਾਪੂ

ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਪੀਹੀ ਫਿਰ ਜਾ ਬਸ਼ਟਪਤੀ ਜਬ ਅਕਾਰਿ ਹੁਕਾ ਇਸ਼ਨਾਨ ਦ੍ਰਿਸ਼ਟੀ ਤਬ ਆਪਨ ਤਬ ਕਹਿਤੀ ਹੋ ਤੈ ਜਬ ਤਾਰੀ ਆਪਨ ਸੁਨ ਸਮਾਧ ਤਬ ਐਰ ਵਿਰੋਧ ਕੇ ਸੰਕੁਮਾਦ ਜਬ ਇਸਕਾ ਵਰਨ ਚਿਹਨਾ ਜਾਬਤ

ਪੀ ਸ ਜਹਿ ਜੋਤ ਸਰੂਪ ਜੋ ਸੰਗ ਸਮਾਵੈ ਤਹ ਕਿਸੈ ਪੂਖ ਕਵਨ ਦ੍ਰਵਤਾ ਕਰਨ ਕਰਾਵਨ ਕਰਨ ਹਾਰ ਨਾਨ ਕਰਦੇ ਕਾ ਨਾ ਸੁਮਾਰ ਜਾਵੇ ਆਪਣੇ ਸੋ ਵੈ ਆਪਣ ਸੰਗ ਬਨਾਯੁ ਤਾਪ ਕਵਨ ਵਾਯੁ ਬਾਪ ਮਿੱਤਰ ਸੁਤ ਪਾਈ ਜਹ ਸਰਬ ਕਲਾ ਆਪ ਹੈ ਪ੍ਰਵੀਨ ਤਹ ਵੇਦ ਕਤੇਵ ਕਹ ਕੋ ਚੀਨ ਜਾਵੇ ਆਪਣ ਆਪ ਆਪ ਉਰਤਾਰ ਤਵ ਸਗਨ ਅਪ ਸਗਨ ਕਹ ਵਿਚਾਰੈ ਜਹ ਆਪਨੂ ਚਾਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀ ਅਜੀਰਾ ਬਿਸਮਨ ਬਿਸਮ ਰਹੇ ਬਿਸਮਾ ਨਾਨਕ ਆਪਣੀ ਗੱਲ ਜਾਣ ਹੋ ਆਪ ਜਹਾਂ ਅਸ਼ਾਲਿਆ ਸ਼ੇਤ ਅਭੇਦ ਸਮਾਇ ਊਹ ਕਿਸੇ ਵਿਆਹ

ਖੀਰ ਖਿਲਾਵੈ ਵੀ ਸੁਮਾਰਿਆ ਥਾ ਹੈ ਅਗਨਤਾ ਤੂ ਲੈ ਜਿਉਂ ਬੁਲਾਵਹ ਤਿਉਂ ਨਾਨਕ ਦਾਸ ਬੂਲੈ ਸਲੋਕ ਜੀ ਹੈ ਜੰਤ ਕੇ ਠਾਕੁਰ ਆਪਿ ਵਰਤਨਾਰ ਨਾਨਕੀ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਾਸ਼ਟਰਪਤਿ ਆਪ ਕਥਾ ਆਪ ਸੁਨ ਨਿਹਾਰਾ ਪਹਿ ਕਾ ਵਿਸਥਾਰ ਜੰਤ ਭਗਤ ਸ੍ਰਿਸ਼ਟ ਉਪਾਇਆ ਆਪਣਾ ਪਾਣੇ ਲਏ ਸਮਾਈ ਤੁਮਦੇ ਬਿਨ ਕਿਛ ਹੋਇਆ ਆਪਣਾ ਸੂਤ ਸਭ ਜਗਤ ਪੁਰੇ ਜਾਕੁ ਪ੍ਰਭ ਜੀਵ ਆਪ ਜਾਏ ਸਚਨਾਮ ਸੋਈ ਜਨ ਪਾਏ ਸੂ ਸਮਦਰਸੀ ਤਤ ਕਬੀਰਤਾ ਨਾਨਕ ਸਰਬ ਸ੍ਰੇਸ਼ਟ ਕਾ ਜੀਤਾ ਜੀ।

ਹਰਿ ਕਾ ਨਾਇ ਤਸਿਆਸ ਨਵੇ ਤੁਜਾ ਸੇਵਕ ਕਾ ਸੇਵਾ ਬਨਾਈ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕਮਨ ਵਸਿਆ ਨਿਰੰਕਾਰ ਬੰਧਨ ਤੋਰ ਪੈ ਨਿਰਵੈ ਰਾਂਦਨ ਪੂਜਾ ਗੁਰ ਕੇ ਬਾਰੇ ਲੋਕ ਸੁਖੀ ਪਰਲੋਕ ਸੁਹਿਲਿਆ ਨਾਨਕ ਹਰ ਪ੍ਰਭਾ ਮੇਰੇ ਸਾਹ

ਕਾਹੇ ਬੁਰਾ ਪੂਰੈ ਕਹੋ ਕਿਨੈ ਕਛ ਕਰਾ ਪਰਾ ਕਰ ਦੂਤਾ ਤਨਿ ਕੀ ਆਪੇ ਜਾਣੇ ਆਪਣੇ ਜੀ ਕੀ ਆਵ ਸਾਚ ਤਾਰੇ ਸਭ ਸਾਚ ਊਤ ਪੂਤ ਆਪਣਾ ਸੰਗਰਾਜਤਾ ਕੀ ਆਤਮੀਅਤਾ ਕਹੀ ਨਾ ਜਾਏ ਦੂਸਰੇ ਦੱਸੋ ਜੀ ਪਾਏ ਇਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕੇ ਹੋ ਜਾਣ ਜੋ ਜਾਣੇ ਤੇ ਸਦਾ ਸੁਖ ਹੋਇਆ ਆਪ ਮਿਲਾਏ ਲਏ ਪ੍ਰਭ ਸੋਇ ਹੋ ਧਾਨਵੰਤ ਕੁਲਵੰਤ ਪਾਤਵੰਤ ਜੀਵਨ ਮੁਕਤ ਜਿਸਰੇ ਦਾ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਉਹ ਧਨਵੰਤ ਕੁਲਵੰਤ ਪਾਤਵੰਤ ਜੀਵਨ ਮੁਕਤ ਜਿਸਰੇ ਦਾ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਹਿ ਸਵਾਵ ਜਨ ਕਸੰਗ ਜਿਤਿਆਵਨ ਆਉ

ਕਾਜ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੀ ਨਾਇਨ ਕੁਦਰਤ ਕਾ ਸਾਥ ਸਰਨ ਯੋਗ ਸੰ ਸਰਨ ਆਇ ਕਰ ਕਿਰਪਾ ਪ੍ਰਭਾ ਮਿਲਾਇ ਮੇਟ ਗਏ ਵੈਦ ਪਏ ਸਭ ਰੀਆਂ ਅੰਮ੍ਰਿਤ ਨਾਮ ਸਾਧ ਸੰਗ ਰਹਿਣ ਸੋ ਪ੍ਰਸੰਨ ਪਏ ਗੁਰਦੇਵ ਗੁਣ ਹੋਏ ਸੇਵ ਕੀ ਸੇਵਾ।

ਵਸਾ ਸੋਧਨ ਨਿਧਾਨ ਸਰਵਿਛਾ ਤਾਗ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਇ ਸਭ ਤੇ ਊਚ ਪਾਇਆ ਸਥਾਨ ਵਾਹਨਾ ਹੋਇਆ ਵਨ ਜਾਨ ਹਰ ਤਨ ਖਾਟ ਚਲਾ ਜਨ ਸੋਏ ਨਾਨਕ ਜਿਸ ਪ੍ਰਭ ਦੇ ਕੀਮ ਸ਼ਾਂਤ ਹਰਿ ਦਨਾਵ ਨਿਧਵਦ ਗਿਆਨ ਸਰਵਧਨ ਸਿਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਦਮ ਸਨਾਨ

ਕੋਈ ਸਭ ਯੁਗ ਮਹਿਤਾ ਕੀ ਕਾ ਧੋਏ। ਗੁਣ ਗੋਬਿੰਦ ਨਾਮ ਧਨ ਬਾਣੀ ਸਮਰ ਸਾਸਤ੍ਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕਵਨ ਵਿਸਰਾਮ। ਕੂਟ ਅਪਰਾਧ ਸਾਧਸੰਗ ਮਿਟੈ ਸੰਤ ਕਿਰਪਾ ਦੇ ਜਮਤੀ ਛੁਟੈ ਜਾ ਕੇ ਮਸਤਕ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ ਤੇ ਆਏ। ਜਿਸ ਮਨ ਬਸੈ ਸੁਨਾ ਲਾਇ ਪ੍ਰੀਤ ਤਿਹ ਜਨ ਆਵੇ ਹਰ ਪ੍ਰਭ ਚੀਤ। ਜਨਮ ਮਰਨ ਤਾਕਾ ਦੁਖ ਨਿਵਾਰ ਲਭਦੀ ਤਤਕਾਲ ਉਧਾਰ। ਨਿਰਮ

सुकहुटल गुर सेविए, अहनस सहज सुभाए, दर्शन परसे गुरु के।

ਸ਼ੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਵਾਹਿਗੁਰੂ ਜੀ ਕੀ ਫਤਿਹ। ਜੈਤਸਰੀ ਮਹੱਲਾ ਪੰਜਵਾਂ, ਸ਼ੰਤ ਘਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵਾਉ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ।

ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਾਹਸ ਸਿਆਣਪਾ ਲੱਖ ਹੋਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹੁਮੈ ਕਹੈ ਨ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਥੱਕ ਪਾਹੈ ਜੁਗਾ ਜੁਗੰਤਰ ਖਾਹੀ ਖਾਹੈ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖ ਹੈ ਮੰਗੈ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੈ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹਾਂ ਕੈ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਨਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੀ ਕਹਿ ਨਾਇ ਕਰੀ ਜੇ ਤੀ ਸਿਰਠ ਉਪਾਈ ਵੇਖਾਂ ਵਿਣ ਕਰਮਾ ਕਹਿ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੈ ਨਾ ਸਕੈ ਕਾਲ ਨਾਨਕ ਭਗਤਾ

ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸੜ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵਹਿ ਰਾਹ ਸੁਣਿਆ ਹਾਥ ਹੋਵੈ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੋਹੇ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸਿਓ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਰ ਗਹਿਮਾਨ ਪੰਚੇ ਸੋ ਹੈ ਦਰ ਰਾਜਾਨ ਪੰਚਾ ਕਾਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਹੋ ਰੂਪ ਕੇਤੀ ਦਾਤ ਜਾਣੈ ਕੌਣ ਪੂਤ ਕੀਤਾ ਪਸਾਓ ਏਕੋ ਕੁਆਓ ਤਿਸਤੇ ਹੋਏ ਲੱਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੌਨ ਲਿਵ ਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੈ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੈ ਅਸੰਖ ਪਾਪੀ ਪਾਪ ਕਰ ਜਾਹੈ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ

ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜੇ ਫਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਓ ਬਿਨ ਨਾਵੈ ਨਾਹੀ ਕੋ ਥਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੁਖੇਹ ਮੂਤ ਪਲੀਤੀ ਕਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵ ਹੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬ੍ਰਹਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਖਾ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਨਕ ਵਾਤ ਸਾਹਸ ਅਠਾਰਹਿ ਕਹਨਕ ਤੇ ਬਾਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੀ ਸਾ ਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨਹੋ ਨਾ ਵੀਸਰੈ ਹੈ

ਧਾਰਨ ਕੀਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਇਹ ਵੱਡੀ ਉੱਚਾ ਹੋਵੇ ਕੋਏ, ਤੇ ਸੂਚੇ ਕੋ ਜਾਣੇ ਸੋ।

ਤਾਰ ਬੰਦ ਖਲਾਸੀ ਭਾਣੈ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕਿ ਆਖਣ ਪਾਏ ਉਹ ਜਾਣੈ ਜੇਤੀਆ ਮੋਹੇ ਖਾਏ ਆਪੇ ਜਾਣੈ ਆਪੇ ਦੇ ਆਖੈ ਹੈ ਸੇ ਭੇ ਕੇਈ ਕੇ ਜਿਸਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ

ਕੇਤੇ ਕਹਿ ਕਹਿ ਉੱਠ ਉੱਠ ਜਾਹੇ। ਏਤੇ ਕੀਤੇ ਹੋਰ ਕਰੇਹ ਤਾ ਆਖ ਨ ਸਕਹਿ ਕੇਈ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ।

ਗਾਵਣ ਹਾਰੇ। ਗਾਵਹਿ ਤੁਹਨੋ ਪੌਣ ਪਾਣੀ ਬੈ ਸੰਤਰ, ਗਾਵਹਿ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪਤ ਲਿਖ ਜਾਣਹਿ, ਲਿਖ ਲਿਖ ਧਰਮ ਵਿਚਾਰੇ। ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ, ਗਾਵਹਿ ਇੰਦਿਨ ਦਾਸਨ ਬੈਠੇ ਦੇਵਤੇ ਆਂਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ। ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ, ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ, ਗਾਵਹਿ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆਲੇ। ਗਾਵਨ ਰਤਨ ਉਪਾਏ ਤੇਰੇ ਅੜਸੱਠ ਤੀਰਥ ਨਾਲੇ, ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ।

ਪਿਆਰੇ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸਾਹੋ ਸਾਹਾ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਾ ਝੋਲੀ, ਧਿਆਨ ਕੀ ਕਰਹਿ ਬੇਪੂਤ, ਖਿੰਥਾ ਕਾਲ ਕੁਵਾਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ।

ਵੇਖੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮੇ ਅਨੇਕੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉੱਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਵਰਮੇ ਘਾੜਤ ਘੜੀ ਹੈ।

ਸਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋੜੇ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕੱਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੈ ਤਾਕੇ ਰੂਪ ਨ ਕਥਨੇ ਜਾਹੈ ਨਾ ਉਹੈ ਮਰਹੈ ਨਾ ਠਾਗੇ ਜਾਹੈ ਜਿਨ ਕਹਿ ਰਾਮ ਵਸੈ ਮਨ ਮਾਹੈ ਤਿੱਥੈ ਭਗਤ ਵਸਹਿ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵੈ

ਖੇਦ ਹਥਿਆਰ ਭਾਉ ਖਲਾਗਣ ਤਪਤਾਓ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗੇ

ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵ ਪ੍ਰਸਾਦ। ਚੱਕਰ ਚਹਿਣ ਅਰ ਵਰਨ ਜਾਤ ਅਰ ਪਾਤ ਨਹਿਨ ਜਹ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹਿ। ਅਚਲ ਮੂਰਤ ਅਨੁਭਉ ਪ੍ਰਕਾਸ਼, ਅਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ, ਸਾਹੈ ਸਾਹਾਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਣ ਤ੍ਰਿਣ ਕਹਤ, ਤਵਾ ਸਰਬਨਾਮ ਕਥੈ ਕਵਨ, ਕਰਮ ਨਾਮ ਵਰਨਤ ਸੁਮਤ, ਭੁਜੰਗ ਪ੍ਰਿਆਤ ਛੰਦ। ਨਮਸਤੰਗ ਅਕਾਲੇ, ਨਮਸਤੰਗ ਕ੍ਰਿਪਾਲੇ, ਨਮਸਤੰਗ ਰੂਪੇ, ਨਮਸਤੰਗ ਨੂਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਕਾਏ, ਨਮਸਤੰਗ ਜਾਏ, ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ। ਨਮਸਤੰਗ ਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਜੀਤੇ, ਨਮਸਤੰਗ ਪੀਤੇ, ਨਮਸਤੰਗ ਬਾਹੇ, ਨਮਸਤੰਗ ਢਾਹੇ, ਨਮਸਤੰਗ ਨੀਲੇ, ਨਮਸਤੰਗ ਨਾਦੇ, ਨਮਸਤੰਗ ਛੇਦੇ, ਨਮਸਤੰਗ ਗਾਦੇ। ਨਮਸਤੰਗ ਗੰਜੇ, ਨਮਸਤੰਗ ਭੰਜੇ, ਨਮਸਤੰਗ ਦਾਰੇ, ਨਮਸਤੰਗ ਪਾਰੇ, ਨਮਸਤੰਗ ਸੁ ਏਕੈ, ਨਮਸਤੰਗ ਨੇਕੈ, ਨਮਸਤੰਗ ਭੂਤੇ, ਨਮਸਤੰਗ ਜੂਪੇ, ਨਮਸਤੰਗ ਨ੍ਰਿਕਰਮੇ, ਨਮਸਤੰਗ ਨ੍ਰਿਭਰਮੇ, ਨਮਸਤੰਗ ਨ੍ਰਿਦੇਸੇ, ਨਮਸਤੰਗ ਨ੍ਰਿਭੇਸੇ, ਨਮਸਤੰਗ ਨ੍ਰਿਨਾਮੇ, ਨਮਸਤੰਗ ਨ੍ਰਿਕਾਮੇ, ਨਮਸਤੰਗ ਨ੍ਰਿਧਾਤੇ, ਨਮਸਤੰਗ ਨ੍ਰਿਘਾਤੇ, ਨਮਸਤੰਗ ਨ੍ਰਿਧੂਤੇ, ਨਮਸਤੰਗ ਭੂਤੇ, ਨਮਸਤੰਗ ਲੋਕੇ, ਨਮਸਤੰਗ ਸੋਕੇ, ਨਮਸਤੰਗ ਨ੍ਰਿਤਾਪੇ, ਨਮਸਤੰਗ ਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਗਾਹੇ, ਨਮਸਤੰਗ ਬਾਹੇ, ਨਮਸਤੰਗ ਤ੍ਰਿਵਰਗੇ, ਨਮਸਤੰਗ ਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੁਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗਮੇ, ਨਮਸਤਸਤੁ ਰਮੇ। ਨਮਸਤੰਗ ਜਲਾਸਰੇ, ਨਮਸਤੰਗ ਨਿਰਾਸਰੇ, ਨਮਸਤੰਗ ਜਾਤੇ, ਨਮਸਤੰਗ ਪਾਤੇ, ਨਮਸਤੰਗ ਅਮਜਬੇ, ਨਮਸਤਸਤੁ ਅਜਬੇ, ਅਦੇਸੰਗ ਦੇਸੇ, ਨਮਸਤੰਗ ਭੇਸੇ, ਨਮਸਤੰਗ ਨਿਰਧਾਮੇ, ਨਮਸਤੰਗ ਨਿਰਵਾਮੇ। ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ, ਨਮੋ ਸਰਬ ਰੂਪੇ, ਨਮੋ ਸਰਬ ਭੂਪੇ, ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮਸਤਸਤੁ ਦੇਵੈ, ਨਮਸਤੰਗ ਭੇਵੈ, ਨਮਸਤੰਗ ਜਨਮੇ, ਨਮਸਤੰਗ ਸੁਬਣਮੇ। ਨਮੋ ਸਰਬ ਗੌਣੇ, ਨਮੋ ਸਰਬ ਭਾਉਣੇ, ਨਮੋ ਸਰਬ ਰੰਗੇ, ਨਮੋ ਸਰਬ ਭੰਗੇ, ਨਮੋ ਕਾਲ ਕਾਲੇ, ਨਮਸਤਸਤੁ ਦਿਆਲੇ, ਨਮਸਤੰਗ ਵਰਨੇ, ਨਮਸਤੰਗ ਮਰਨੇ, ਨਮਸਤੰਗ ਜਰਾਰੰਗ, ਨਮਸਤੰਗ ਕ੍ਰਿਤਾਰੰਗ, ਨਮੋ ਸਰਬ ਧੰਦੇ, ਨਮੋ ਸਤ ਬੰਦੇ। ਨਮਸਤੰਗ ਨਿਰਸਾਕੇ, ਨਮਸਤੰਗ ਨਿਰਵਾਕੇ, ਨਮਸਤੰਗ ਰਹੀਮੇ, ਨਮਸਤੰਗ ਕਰੀਮੇ, ਨਮਸਤੰਗ ਅਨੰਤੇ, ਨਮਸਤੰਗ ਮਹੰਤੇ, ਨਮਸਤਸਤੁ ਰਾਗੇ, ਨਮਸਤੰਗ ਸੁਹਾਗੇ, ਨਮੋ ਸਰਬ ਸੋਖੰ, ਨਮੋ ਸਰਬ ਪੋਖੰ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ, ਨਮੋ ਸਰਬ ਦਿਆ।

ਨਿਧਾਨ ਹੈ। ਅਨੇਕ ਹੈ ਫਿਰ ਏਕ ਹੈ ਭਜੰਗ ਪ੍ਰਿਆਤ ਛੰਦ। ਨਮੋ ਸਰਬਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਭੇਖੀ ਅਭੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ। ਨਮੋ ਭਾਣ ਭਾਨੇ, ਨਮੋ ਮਾਣ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਣ ਭਾਨੇ, ਨਮੋ ਗੀਤ ਗੀਤੇ, ਨਮੋ ਤਾਣ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਭਾਣ ਭਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ ਸਮਸਤੀ ਸਰੂਪੇ, ਪ੍ਰਭੰਗੀ ਪ੍ਰਮਾਥੇ ਸਮਸਤੀ ਵਿਭੂਤੇ, ਕਲੰਕੰ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ, ਨਮੋ ਯੋਗ ਯੋਗੇਸ਼ਵਰੰ ਪਰਮ ਸਿੱਧੇ, ਨਮੋ ਰਾਜ ਰਾਜੇਸ਼ਵਰੰ ਪਰਮ ਬ੍ਰਿਧੇ, ਨਮੋ ਸ਼ਸਤ੍ਰ ਪਾਣੇ, ਨਮੋ ਅਸਤ੍ਰ ਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਭੇਖੀ ਅਭਰਮੀ ਅਭੋਗੀ ਅਭੁਗਤੇ,

ਕੀ ਸਰੂਪੇ ਨਮੋ ਸਰਪਮਾਨੇ ਸਮਸਤੀ ਨਿਧਾਨੇ ਨਮਸਤਵੰਗ ਨਿਰਨਾਥੇ ਨਮਸਤਵੰਗ ਪ੍ਰਮਾਥੇ ਨਮਸਤਵੰਗ ਗੰਜੇ ਨਮਸਤਵੰਗ ਭੰਜੇ ਨਮਸਤਵੰਗ ਕਾਲੇ ਨਮਸਤਵੰਗ ਪਾਲੇ ਨਮੋ ਸਰਬਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਭੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦ੍ਰਿਸੰਗ ਨਮੋ ਸਰਬ ਕ੍ਰਿਸੰਗ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰਗ ਪ੍ਰਸਿਜੇ ਕ੍ਰਿਪਾਲੰਗ ਸਰੂਪੇ ਕੁਕਰਮੰਗ ਪ੍ਰਣਾਸੀ ਸਦਾ ਸਰਬਦਾ ਰਿਦ ਸਿੱਧੰਗ ਨਿਵਾਸੀ ਚਰਪੜ ਛੰਦ ਤਵਾ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਖ ਕਰਮੰਗ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ

ਚਤੁਰ ਚੱਕਰ ਕਰਤਾ, ਚਤੁਰ ਚੱਕਰ ਹਰਤਾ, ਚਤੁਰ ਚੱਕਰ ਦਾਨੇ, ਚਤੁਰ ਚੱਕਰ ਜਾਨੇ, ਚਤੁਰ ਚੱਕਰ ਵਰਤੀ, ਚਤੁਰ ਚੱਕਰ ਭਰਤੀ, ਚਤੁਰ ਚੱਕਰ ਪਾਲੇ, ਚਤੁਰ ਚੱਕਰ ਕਾਲੇ, ਚਤੁਰ ਚੱਕਰ ਪਾਸੇ, ਚਤੁਰ ਚੱਕਰ ਵਾਸੇ, ਚਤੁਰ ਚੱਕਰ

ਆਦਿਸੈ ਆਦ੍ਰਿਸੈ ਕ੍ਰਿਸੈ ਭਗਵਤੀ ਛੰਦ ਤਵਾ ਪ੍ਰਸਾਦ ਕਥਤੇ। ਕਿਆ ਸ਼ਿਜ ਦਿਸੈ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕਿਆ ਭਤੂਤ ਵਰਨੈ ਕੈ ਵਿਭੂਤ ਕਰਨੈ ਕੈ ਰਾਜੰ ਪ੍ਰਭਾਹੈ ਕੈ ਧਰਮੰ ਤੁਜਾਹੈ ਕਿਆ ਸੋਕ ਵਰਨੈ ਕੈ ਸਰਵਾ ਆਭਰਣੈ ਕੈ ਜਗਤੰ ਕ੍ਰਿਤੀ ਹੈ ਕੈ ਸ਼ਤਰੰ ਛਤਰੀ ਹੈ ਕੈ ਬ੍ਰਹਮੰ ਸਰੂਪੈ ਕੈ ਅਨੁਭੋ ਅਨੂਪੈ ਕੈ ਆਦਿ ਅਦੇਵ ਹੈ ਕੈ ਆਪ ਅਭੇਵ ਹੈ ਕੈ ਚਿਤਰੰਗ ਵਿਹੀਨੈ ਕੈ ਕੈ ਅਧੀਨੈ ਕੈ ਰੋਜੀ ਰਜਾ ਕੈ ਰਹੀ ਮੈਂ ਰਿਹਾ ਕੈ ਕੈ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫੁਲ ਗੁਣਾ ਹੈ ਕਿ ਸਾਹਣ ਸਾਹ ਹੈ ਕਿ ਕਾਰਨ ਕੁਣਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹੀਮ ਹੈ ਕਿ ਕਰਮੰ ਕਰੀਮ ਹੈ ਕੈ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਣਾ ਕਿ ਸਰਬਤਰ ਭਾਉਣਾ ਕਿ ਸਰਬਤਰ ਦੇਸੈ ਕਿ ਸਰਬਤਰ ਭੇਸੈ ਕਿ ਸਰਬਤਰ ਰਾਜੈ ਕਿ ਸਰਬਤਰ ਸਾਜੈ ਕੇ ਸਰਬਤਰ ਦੀਨੈ ਕੇ ਸਰਬਤਰ ਲੀਨੈ ਕੇ ਸਰਬਤਰ ਜਾ ਹੋ ਕੇ ਸਰਬਤਰ ਭਾ ਹੋ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੋਖੈ ਕੇ ਸਰਬਤਰ ਪੋਖੈ ਕੇ ਸਰਬਤਰ ਤ੍ਰਾਣੈ ਕੇ ਸਰਬਤਰ ਪ੍ਰਾਣੈ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਮਾਨਿਆ ਸਦੈਵੰ ਪ੍ਰਧਾਨਿਆ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਭਾਨੈ ਕੇ ਸਰਬਤਰ ਮਾਨੈ ਕੇ ਸਰਬਤਰ ਇੰਦ੍ਰੈ ਕੇ ਸਰਬਤਰ ਚੰਦ੍ਰੈ ਕੇ ਸਰਬੰ ਕਲੀਮੈ ਕੇ ਪਰਮੰ ਫਹੀਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨਲ ਵਜੂ ਹੈ ਤਮਾਮ ਰਜੂ ਹੈ ਹਮੇਸਲ ਸਲਾਮੈ ਸਲੀ ਖਤਮ ਉਦਾਮੈ ਗਣੀ ਮੁਲ ਸਿਖਸਤੈ ਗਰੀਬ ਉਲ ਪਰਸਤੈ ਬਿਲੰਦੁਲ ਮਕਾਨੈ ਜਮੀਨ ਉਲ ਜਮਾਨੈ ਤਮੀਜਲ ਤੁਮਾਮੈ ਰਜੂਅਲ ਨਿਧਾਨੈ ਹਰੀ ਫੁਲ ਅਜੀ ਮਹਿਰ ਜਾਇਕ ਯਕੀਨੈ ਅਨੇਕਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਣੀ ਮੁਲਖ ਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਯੁਗਤ ਸੁਦਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪ੍ਰਾਜ ਹੈ ਸਦਾ ਸਰਬਸਾਜ ਹੈ ਸਮਸਤਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਬਾਧ ਸਰੂਪ ਹੈ ਆਗਾਧ ਹੈ ਅਨੂਪ ਹੈ ਓ ਅੰਗਾਧ ਰੂਪੇ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਗ ਸਰਬਭਾਗੇ ਸੁਸਰਬਾਨੁਰਾਗੈ ਤ੍ਰਿਭੁਗਤ ਸਰੂਪ ਹੈ ਅਸ਼ਿਜ ਹੈ ਅਛੂਤ ਹੈ ਕੇ ਨਰਕੰ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਬੇਭੁਗਤ

ਕਹਿ ਜਾਹਰ ਜਹੂਰ ਹੈ ਕਹਿ ਹਾਜ਼ਰ ਹਜ਼ੂਰ ਹੈ ਹਮੇ ਸਲ ਸਲਾਮ ਹੈ ਸਮਸਤਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜਕ ਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜਕ ਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸਿਕੰਨ ਹੈ ਹਿਰਾਸਲ ਫਿਕੰਨ ਹੈ ਕਲੰਕੰਕ ਪ੍ਰਣਾਸ ਹੈ ਸਮਸਤਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤੁਲ ਜੁਵਾ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰਗ ਪ੍ਰਣਾਸ ਹੈ ਬੇਹਸਤੁਲ ਨਿਵਾਸ ਹੈ ਕਿ ਸਰਬੁਲ ਗਵਨ ਹੈ ਹਮੇਸੁਲ ਰਵਨ ਹੈ ਤਮਾਮੁਲ ਤਮੀਜ਼ ਹੈ ਸਮਸਤੁਲ ਅਜੀਜ਼ ਹੈ ਪਰੰਗ ਪਰਮ ਈਸ ਹੈ ਸਮਸਤੁਲ ਅਦੀਸ ਹੈ ਅਦੇਸੁਲ ਅਲੇਖ ਹੈ ਹਮੇਸੁਲ ਅਭੇਖ ਹੈ ਜੀ ਮੀਨੁਲ ਜਮਾ ਹੈ ਅਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕਿ ਜੁਰਅਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਧੁਭਾਰ ਛੰਦ ਤੁਆ ਪ੍ਰਸਾਦ ਮੁਣ ਮਨ ਪ੍ਰਣਾਮ ਗੁਣ ਗਣ ਮਦਾਮ ਹਰ ਪਰ ਅਗੰਜ ਹਰ ਨਰ ਪ੍ਰਭੰਜ ਅਣ ਗਣ ਪ੍ਰਣਾਮ ਮੁਣ ਮਨ ਸਲਾਮ ਹਰ ਨਰ ਅਖੰਡ ਪਰ ਨਰ ਅਮੰਡ ਅਨੁਭਵ ਨਾਸ ਮੁਣ ਮਨ ਪ੍ਰਕਾਸ਼ ਗੁਣ ਗਣ ਪ੍ਰਣਾਮ ਜਲ ਥਲ ਮੁਦਾਮ ਅਣ ਛਿਜ ਅੰਗ ਆਸਨ ਅਭੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਥਲ ਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਣਭਵ ਅਨਾਸ ਧ੍ਰਿਤ ਧਰਤ ਰਾਸ ਆ ਜਾਣ ਬਾਹੋ ਇੱਕ ਐ ਸਦਾਹੋ ਓਅੰਕਾਰ ਆਦਿ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ।

ਕਲੰਕਾਰ ਰੂਪੇ ਅਲੰਕਾਰ ਲੰਕੇ ਨਮੋਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਸ਼੍ਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਕਾਸ ਗੰਜ ਭੰਜ ਲੱਖ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਾਂ ਪ੍ਰਸਾਦ ਸਵਈਏ। ਸ਼ਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ, ਘਰ ਯੋਗ ਜਤੀ ਕੇ ਸੂਰ ਸੁਰਾਰਦਨ, ਸੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ ਕੋ ਦੇਖ ਰਹੇ ਹੋ, ਮਤ ਕੋ ਨਾ ਦੇਖੇ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂ ਤੇ, ਏ ਕ੍ਰਤੀ ਬਿਨੇ ਕ੍ਰਤੀ ਕੇ। ਮਾਤੇ ਮਤੰਗ ਜਰੇ ਜਰ ਸੰਗ, ਨੂਪ ਤੰਗ ਸੁਰੰਗ ਸਵਾਰੇ, ਘੋੜ ਤੁਰੰਗ ਕੁਰੰਗ ਸੇ ਕੂਦਤ, ਪੌਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਪੁਜਾਣ ਕੇ ਭੂ ਭਲੀ ਬਿਦ, ਨਿਆਵ ਸੀਸ ਨਾ ਜਾਤ ਵਿਚਾਰੇ, ਏਤੇ ਭਏ ਤੋ ਕਹਾਂ ਭਏ ਭੂਪਤ, ਅੰਤ ਕਾਉ ਨਾਂਗੇ ਹੀ ਪਾਏ ਪਧਾਰੇ। ਜੀਤ ਫਿਰੈ ਸਭ ਦੇਸ ਦਿਸਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਣ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਣ ਕੇ ਭੂਪਤ, ਕੌਣ ਗਣੈ ਨਹੀਂ ਜਾਤ ਵਿਚਾਰੇ, ਸ੍ਰੀ ਭਸਰੀ ਭਗਵਾਨ ਭਜੇ ਬਿਨ, ਅੰਤ ਕੋ ਅੰਤ ਕੇ ਧਾਮ ਸਿਧਾਰੇ। ਤੀਰਥ ਨੰਦ ਆਦਮ ਦਾਨ, ਸੋ ਸੰਜਮ ਨੇਮ ਅਨੇਕ ਵਿਸਿੱਖ ਹੈ, ਵੇਦ ਪੁਰਾਣ ਕਤੇਬ ਕੁਰਾਨ ਜਮੀਨ, ਜਮਾਨ ਸਬਾਣ ਕੇ ਪੇਖੈ, ਪੌਣ ਹਾਰ ਜਤੀ ਜਦ ਧਾਰ, ਸਭੈ ਸੋ ਵਿਚਾਰ ਹਜ਼ਾਰ ਕ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਲੇਖੈ, ਸੁੱਧ ਸਿਪਾਹ ਦੁਰੰਤ ਦੁਬਾਹ, ਸੋ ਸਾਜ ਸਨਾਹ ਦੁਰਜਾਨ ਦ ਲੈਂਗੇ, ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ। ਤੋਰ ਹਰੀਨ ਮਰੋਰ ਮਵਾਸਨ, ਮਾਤੇ ਮਤੰਗਣ ਮਾਣ ਮਲੈਂਗੇ, ਸ੍ਰੀ ਪਾ ਸ੍ਰੀ ਭਗਵਾਨ ਕਿਰਪਾ ਬਿਨ, ਤਿਆਗ ਜਹਾਨ ਨਿਦਾਨ ਚਲੈਂਗੇ। ਵੀਰ ਅਪਾਰ ਵੱਡੇ ਪਰਿਆਰ, ਵਿਚਾਰਹਿ ਸਾਰ ਕੀ ਧਾਰ ਪਛਿਆ, ਤੋਰਤ ਦੇਸ ਮਲਿੰਦ ਮਵਾਸਨ, ਮਾਤੇ ਗਜਾਣ ਕੇ ਮਾਣ ਮਲਿਆ, ਗਾੜੇ ਗੜਾਣ ਕੇ ਤੋੜਨ ਹਾਰ, ਸੋ ਬਾਤਨ ਹੀ ਚਕਚਾਰ ਲਵਿਆ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਿਕ ਅਨੇਕ ਸੋ ਏਕ ਦਵਿਆ, ਦਾਨਵ ਦੇ ਫਨਿੰਦਨ ਸਾਚਰ, ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਪੁੰਨ ਪ੍ਰਤਾਪਣ ਬਾੜ ਜੈਤ ਧੁਨ, ਪਾਪਣ ਕੇਵੋ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ ਜਗ, ਸਤਰ ਸਬੈਵ ਲੋਕ ਚਪੈਂਗੇ। ਮਾਨਵ ਇੰਦਰ ਗਜਿੰਦਰ ਨਰਾ ਧਪ, ਜਉਂ ਤ੍ਰਲੋਕ ਰਾਜ ਕਰੈਂਗੇ, ਕੋਟ ਸਨਾਨ ਗਜਾਦਿਕ ਦਾਨ, ਅਨੇਕ ਸੁ ਅੰਬਰ ਸਾਜ ਬਰੈਂਗੇ, ਬ੍ਰਹਮ ਮਹੇਸਰ ਵਿਸ਼ਨ ਸਚੀਪਤ, ਅੰਤ

ਪੂਰ ਕਿਰਿਆ ਔਰ ਜਿਉ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ। ਅਮਰੀ ਕਰੋ ਹਾਸ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਵ ਚਰਨਨ ਮਨ ਰਹੇ ਹਮਾਰਾ, ਆਪਣਾ ਜਾਣ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਘਾਵ ਹੋ, ਆਪ ਹਾਦੈ ਮੋਹਿ ਬਚਾਵ ਹੋ। ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੈ ਕਰਿਆ, ਸਭ ਬੈਰਨ ਕਉ ਆਜ ਸੰਘਰਿਆ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮਹੈ ਛਾੜ ਕੋਈ ਅਵਰਨਾ ਧਿਆਉਂ, ਜੋ ਪਰ ਚਾਹੋ ਸੋ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁਨ ਚੁਨ ਸਤਰ ਹਮਾਰੇ ਮਾਰੀਐ ਹੈ। ਆਪ ਹਾਦੈ ਮੁਝੈ ਉਭਰਿਆ, ਮਰਨ ਕਾਲ ਕਾ ਤ੍ਰਾਸ ਨਿਵਰਿਆ। ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁ ਜੂ ਕਰੇ ਹੋ ਰੱਛਾ। ਰਾਖ ਲਿਹੋ ਮੋਹੇ ਰਾਖਣ ਹਾਰੇ, ਸਾਹਿਬ ਸੰ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸਿਵ ਜੂ ਅਵਤਾਰਾ। ਕਾਲ ਪਾਏ ਕਰ ਵਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ। ਜਵਣ ਕਾਲ ਜੋਗੀ ਸਿਵ ਕੀਓ, ਬੇਦ ਰਾਜ ਬ੍ਰਹਮਾ ਜੂ ਥੀਓ। ਜਵਣ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ। ਜਵਣ ਕਾਲ ਸਭ ਜਗਤ ਬਨਾਇਓ, ਦੇਵ ਦੈ ਜਸ਼ਨ ਉਪਜਾਇਓ। ਆਦਿ ਅੰਤ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ। ਸਿਵਕਣ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਾਧ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰਿਆ ਸਥੂਲਾ, ਸਭ ਪਰ ਕਿਰਪਾ ਦਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਾਵੇ ਉਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ। ਜਬਿਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਜੇਤੇ ਬਦ

ਹਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡ ਜੇਰ ਸੇ ਤਜਕੀਨੀ ਉਤ ਭੁਜ ਖਾਣ ਬਹੁਰ ਰਚ ਦੀਨੀ ਕਹੋਂ ਫੂਲ ਰਾਜਾ ਹੈ ਬੈਠਾ ਕਹੋਂ ਸਿਮਟ ਭਇਓ ਸੰਕਰ ਕੈਠਾ ਸਿਗਰੀ ਸੇਠ ਦਿਖਾਏ ਅਚੰ ਭਵ ਆਜੁਗਾ ਸਰੂਪ ਸਿਅੰ ਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਪਾਰ ਅਸਿੱਖ ਸੰਗਰੋ ਦੁਠ ਜਿਤੇ ਉਠਵਤੇ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁਜਤਾ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਵਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੈ ਨਿਹਰ ਹੋ ਤਾਕੇ ਤਾਪ ਤਣਕ ਮਹਿ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋਈ ਏਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ। ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸਬਦ ਗਾਵਣੇ ਆਈਆਂ। ਸਭ ਦੋਤਾ ਗਾਵ ਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਘਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤ ਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਣ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ, ਤੁਧ ਬਾਜ ਸਮਰੱਥ ਕੋਏ ਨਾਹੀਂ, ਕਿਰਪਾ ਕਰ ਬਣਵਾਰੀਆ, ਏ ਸਨੋ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਿਵੈ ਬਾਜ ਹੋ, ਕਿਆ ਕਰੇ ਵੇਚਾਰੀਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਜਨ ਸਾਰਿਆ। ਅੰਦਰੋਂ ਜਿਨ ਕਾ ਮੋਹੋਂ ਤੁੱਟਾ, ਤਿਨਕਾ ਸ਼ਬਦ ਸੱਚੈ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ, ਦੇਹ ਜਿਸਨੋਂ ਹੋਰ ਕਿਆ ਕਰਹਿ ਵੇਚਾਰਿਆ, ਇੱਕ ਭਰਮ ਭੂਲੇ ਫਿਰਹਿ ਦਹਿ ਦੇ ਸਿੱਖ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ, ਜਿੰਨਾ ਭਾਣਾ ਭਾਵਏ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ। ਆਵ ਹੋ ਸੰਤ ਪਿਆਰੇ ਹੋ, ਅਕਥਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ, ਹੁਕਮ ਮੰਨਿਹੋ ਗੁਰੂ ਕੇਰਾ, ਗਾਵ ਹੋ ਸੱਚੀ ਬਾਣੀ, ਕਹਿ ਨਾਨਕ ਸੁਣਹੋ ਸੰਤ ਹੋ, ਕਥਿਹੋ ਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ, ਸੁਣ ਮਨ ਮੇਰਿਆ ਇਹ ਮਾਇਆ ਮੋਹਣੀ, ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਿਨੈ ਕੀਤੀ, ਜਿਨ ਠਗੋਲੀ ਪਾਈਆ, ਕੁਰਬਾਨ ਕੀਤਾ ਤਸੈ ਵਿਟਹੋਂ, ਜਿਨ ਮੋਹ ਮੀਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂਜੇ ਦੇਖਦਾ ਚੱਲੈ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੇ, ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ, ਆਖੈ ਹੈ ਤਾਂ ਵੇਖੈ ਹੈ, ਸਭ ਤੂੰ ਹੈ ਜਿਨ ਜਗਤ ਉਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਭਰਸਣੇ ਆਇਆ। ਲਭ ਲੋਭ ਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੋ ਆਪ ਤੁਠਾ, ਤਿਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹੰਕੇਰੀ, ਬਿਖ ਮਾਰਗ ਚੱਲਣਾ, ਲਭ ਲੋਭ ਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ, ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਗੁਰਪ੍ਰਸਾਦੀ ਜਿੰਨੀ ਆਪ ਤਜਿਆ, ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ। ਜਿਉ ਤੂੰ ਚਲਾਇ ਹੈ ਤਿਵ ਚੱਲੈ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਇ ਹੈ ਤਿਵੈ ਚੱਲੈ ਹੈ, ਜਿੰਨਾ ਮਾਰਗ ਪਾਵ ਹੇ, ਕਰ ਕਿਰਪਾ ਜਿਨ ਨਾਮ ਲਾਇ ਹੈ, ਸੇ ਹਰ ਹਰ ਸਦਾ ਧਿਆਵ ਹੇ। ਜਿਸਨੋ ਕਥਾ ਸੁਣਾਇ ਹੈ ਆਪਣੀ, ਸੇ ਗੁਰਦੁਆਰੇ ਸੁਖ ਪਾਵ ਹੇ, ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵ ਹੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ, ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ, ਜਿਨ ਧੁਰਹੋਂ ਲਿਖਿਆ ਆਇਆ।
ਇੱਕ ਫਿਰੈ ਕਨੇਰੇ ਕਰਹਿ ਗੱਲਾਂ, ਗੱਲੀ ਕਿਨੈ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਿਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ, ਪਿਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਿਤ ਸੰਗਤ ਸਭਾਈਆ। ਕਹਿਦੇ ਪਿਤ ਸੁਣਦੇ ਪਿਤ, ਸੇ ਪਿਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਿਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ। ਕਰਮੀ ਸਹਜ ਨਾ ਉਪਜੈ, ਬਿਨ ਸਹਜੈ ਸਹਿਸਾ ਨਾ ਜਾਏ, ਨਹਿ ਜਾਏ ਸਹਸਾ ਕਿਤੈ ਸੰਜਮ, ਰਹੇ ਕਰਮ ਕਮਾਏ, ਸਹਸੈ ਜੀਉ ਮਲੀਨ ਹੈ ਕਿ ਸੰਜਮ ਧੋਤਾ ਜਾਏ। ਮਨ ਧੋਵਹੋ ਸ਼ਬਦ ਲਾਗੋ, ਹਰਿ ਸਿਓ ਰਹੋ ਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਜ ਉਪਜੈ, ਇਹ ਸਹਿਸਾ ਇਵ ਜਾਏ। ਜੀਉਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉਹ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨਹੋਂ ਵਿਸਾਰਿਆ। ਵੇਦਾਂ ਮਹਿ ਨਾਮ ਉੱਤਮ ਸੋ, ਸੁਣਹਿ ਨਾਹੀ ਫ੍ਰਹਿ ਜਿਉਂ ਬੇਤਾਲਿਆ, ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ। ਜੀਉਹ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉਹ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇ ਬਣਜਾਰੇ, ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਉਹ ਰਹਿ ਗੁਰ ਨਾਲੇ, ਗੁਰ ਕੇ ਚਰਨ ਹਿਰਦੈ ਧਿਆਏ, ਅੰਤਰਿਆਤਮੈ ਸਮਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰਬਿਣੇ ਅਵਰ ਨਾ ਜਾਣੈ ਕੋਏ, ਕਹਿ ਨਾਨਕ ਸੁਣਹੋ ਸੰਤ ਹੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆ ਜਾਏ, ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਜਰਣੀ, ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀ ਵਹੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਹੋ ਸਾਰਗ ਪਾਣੀ, ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜਹੋ, ਹੋਰ ਕੱਚੀ ਬਾਣੀ, ਕਹਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਰ ਹਰ ਨਿਤ ਕਰਹਿ ਰਸਨਾ, ਕਹਿਆ ਕਛੂਣਾ ਜਾਣੀ, ਚਿਤ ਜਿਨ ਕਾ ਹਿਰ ਲਿਆ, ਮਾਇਆ ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬਾਜਹੋ, ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਓ। ਆਪੇ ਹੀਰਾ ਰਤਨ ਆਪੇ, ਜਿਸਨੋ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਸਿਵ ਸਖਤ ਆਪ ਉਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ, ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ। ਗੁਰਮੁਖ ਜਿਸਨੋ ਆਪ ਕਰੇ ਸੋ ਹੋਵੈ, ਏਕਸ ਸਿਉਂ ਲਿਵਲਾਏ, ਕਹਿ ਨਾਨਕ ਆਪ ਕਰਤਾ, ਆਪੇ ਹੁਕਮ ਬੁਝਾਏ। ਸਿਮਰਤ ਸਾਸਤ੍ਰ ਪੁੰਨ ਪਾਪ ਵਿਚਾਰ ਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ, ਗੁਰੂ ਬਾਜਹੋ ਤੱਤੈ ਸਾਰ ਨਾ ਜਾਣੀ, ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ, ਬੋਲਹਿ ਅੰਮ੍ਰਿਤ ਬਾਣੀ, ਕਹਿ ਨਾਨਕ ਸੋ ਤਤ ਪਾਏ, ਜਿਸਨੋ ਅਣ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ, ਸੋ ਕਿਉਂ ਮਨਹੋਂ ਵਿਸਾਰੀਐ, ਮਨਹੋਂ ਕਿਉਂ ਵਿਸਾਰੀਐ, ਵਿੜਦਾਤਾ ਜੇ ਅਗਣ ਮਹਿ ਆਹਾਰ ਪਹੁੰਚਾ ਵਏ। ਉਸਨੋ ਕਿਹੋ ਪੁਹੈ ਨਾ ਸਕੀ, ਜਿਸਨੋ ਆਪਣੀ ਲਿਵ ਲਾ ਵਏ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕੇ ਵਿੜਦਾਤਾ, ਸੋ ਕਿਉਂ ਮਨਹੋਂ ਵਿਸਾਰੀਐ। ਜੈਸੀ ਅਗਣ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਣ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ, ਜਾਤਿ ਸੁਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ, ਮਹੋਂ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿੰਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਵਿਟਹੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ, ਤਿਸਨੋ ਸਿਰ ਸੌਂਪੀਐ ਵਿੱਚ ਉਹ ਆਪ ਜਾਏ। ਜਿਸ ਦਾ ਜੀਓ ਤਿਸ ਮਿਲ ਰਹੇ, ਹਰ ਵਸੈ ਮਨ ਆਏ, ਹਰ ਆਪ ਮੁਲਕ ਹੈ ਭਾਗ, ਤਿੰਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਹੋ, ਜੀਓ ਲਾਹਾ ਖਟਿਹੋ ਦਿਹਾੜੀ। ਇਹੋ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਅੰਦਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ।
ਹਰ ਰਸ ਪਾਏ ਪੱਲੈ ਪੀਐ ਹਰ ਰਸ ਬਹੁੜ ਨ ਤ੍ਰਿਸ਼ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈਐ ਸਤ ਗੁਰਮਿਲ ਹੈ ਜਿਸੇ ਆਏ ਕਹੈ ਨਾਨਕ ਹੋਰੇ ਅੰਦਰਸ ਸਭ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੁਮ ਹੈ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਪੁੱਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾ ਪਏ ਅਨਹਤ ਬਾਣੀ ਗੁਰਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਹਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨੇ ਵਰਨਾ ਦੇਖੋ ਕੋਈ ਹਰ ਬਿਨੇ ਵਰਨਾ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਪੁੱਜਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨੇ ਵਰਨਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸੱਚ ਹੈ ਸੁਣਨੈ ਨੋ ਪਠਾਏ ਸੱਚ ਹੈ ਸੁਣਨੈ ਨੋ ਪਠਾਏ ਸਰੀਰ ਲਾਏ ਸੁਣਹੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ ਪਿੱਤਰ ਹੋਵਹੋ ਸੱਚ ਹੈ ਸੁਣਨੈ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨੋ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨ ਜਾਈ ਪਾਇਆ ਕਹੈ ਨਾਨਕ ਕਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਇਹੋ ਸੱਚਾ ਸੋਹਿਲਾ ਸੱਚ ਹੈ ਘਰ ਗਾਵਹੋ ਗਾਵੋ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵਹੇ ਸੱਚੋ ਧਿਆਵਹਿ ਜਾ ਤੁਧ ਭਾਵਹਿ ਗੁਰਮੁਖ ਜਨਾ ਬੁਝਾਵਹੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵਹੇ ਕਹੈ ਨਾਨਕ ਸੱਚ ਸੋਹਿਲਾ ਸੱਚੈ ਘਰ ਗਾਵਹੇ ਅਣਦ ਸੁਣੋ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Why, guru?

Why, guru?

Vai, guru.

Wait.

But,

Bye.

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਨ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਅੱਜ ਦਾ ਦਿਨ ਵੀ ਨਸੀਬ ਹੋਇਆ ਹੈ, ਨਵਾਂ ਦਿਨ ਨਵੇਂ ਜਨਮ ਦੇ ਸਮਾਨ ਹੈ ਔਰ ਅੰਮ੍ਰਿਤ ਵੇਲੇ ਦੀ ਦਾਤ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾ। ਕਰਮੀ ਆਵੇ ਕੱਪੜਾ, ਨਦਰੀ ਮੋਖ ਦੁਆਰ, ਨਾਨਕ ਏਵੈ ਜਾਣੀਏ ਸਭ ਆਪੇ ਸਜਿਆ। ਜ਼ਿੰਦਗੀ ਦੇ ਵਿੱਚ ਕੀਤੀ ਹੋਈ ਭਗਤੀ ਦਾ ਜਿਹੜਾ ਫਲ ਹੈ, ਜਦੋਂ ਇਨਸਾਨ ਆਪਣੇ ਅੰਤਿਮ ਸਮੇਂ 'ਤੇ ਪਹੁੰਚਦਾ ਹੈ, ਉਸ ਵੇਲੇ ਮਿਲਦਾ ਹੈ। ਹੁਣ ਅੰਤਿਮ ਸਮੇਂ ਦਾ ਤਾਂ ਕਿਸੇ ਨੂੰ ਵੀ ਨਹੀਂ ਪਤਾ, ਪਰਮਾਤਮਾ ਨੇ ਇਹ ਭੇਦ ਆਪਣੇ ਕੋਲ ਰੱਖਿਆ ਹੈ। ਪਰ ਹਾਂ, ਮਹਾਰਾਜ ਕਹਿੰਦੇ ਨੇ ਹਰ ਸਮੇਂ ਸੁਰਤ ਨਿਰੰਕਾਰ ਦੇ ਨਾਲ ਜੋੜ ਕੇ ਰੱਖਣੀ ਹੈ। ਹਰ ਸਮੇਂ ਨੂੰ ਇੰਝ ਮਹਿਸੂਸ ਕਰਨਾ ਹੈ, ਕਿਉਂਕਿ ਦਮ ਆਉਂਦਾ ਹੈ ਤਾਂ ਹੀ ਆਦਮੀ ਕਹਿੰਦੇ ਹਾਂ ਆਦਮੀ। ਅਤੇ ਮਹਾਰਾਜ ਕਹਿੰਦੇ ਨੇ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਹਰ ਇੱਕ ਸਵਾਸ ਸਵਾਸ ਦੇ ਨਾਲ ਉਸ ਪਰਮਾਤਮਾ ਦੀ ਬਾਣੀ ਦਾ ਸਿਮਰਨ ਕਰਕੇ ਇਹਨਾਂ ਸਵਾਸਾਂ ਦੀ ਪੂੰਜੀ ਨੂੰ ਸਫਲਿਆਂ ਕੀਤਾ ਜਾ ਸਕਦਾ ਹੈ। ਔਰ ਇਹੀ ਸਮਾਂ ਹੈ ਸਤਸੰਗ ਦਾ। ਅੱਜ ਦੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਰਸਨਾ ਤੋਂ ਜੈਤਸਰੀ ਰਾਗ ਦੇ ਵਿੱਚ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਹੋਇਆ ਹੈ। ਪਾਤਸ਼ਾਹ ਫਰਮਾਨ

ਜੈਤ ਸਰੀ ਰਾਗ ਹੈ ਮਹੱਲਾ ਪੰਜਵਾਂ। ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਔਰ ਛੰਦ ਦੇ ਵਿੱਚ ਇਹ ਬਾਣੀ ਉਚਾਰਨ ਕੀਤੀ ਔਰ ਪਹਿਲੇ ਘਰ ਦੇ ਵਿੱਚ ਇਸ ਬਾਣੀ ਨੂੰ ਗਾਉਣ ਦੀ ਹਦਾਇਤ ਹੈ। ਪਰਮਾਤਮਾ ਇੱਕ ਹੈ, ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ।

ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ ਕਿ ਹੇ ਮੇਰੇ ਵਾਹਿਗੁਰੂ, ਇਸ ਆਤਮਾ ਨੂੰ ਉਸ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਗ ਲੱਗੀ ਹੋਈ ਹੈ, ਕਿਉਂਕਿ ਇਹ ਆਤਮਾ ਉਸ ਪਰਮਾਤਮਾ ਤੋਂ ਵਿਛੜ ਕੇ ਆਈ ਹੈ। ਹੈ ਇਹ ਉਸ ਪਰਮਾਤਮਾ ਦਾ ਹੀ ਰੂਪ, ਪਰ ਉਸ ਮਾਲਕ ਤੋਂ ਵਿਛੜ ਗਈ। ਹੁਣ ਉਸ ਮਾਲਕ ਨੂੰ ਮਿਲਣ ਦਾ ਦਰਸ਼ਨ ਪਿਆਸੀ ਦਿਨ ਸਰਾਤ ਚਿੱਤ ਬਹੁ ਅਨ ਦਿਨ ਨੀਤ। ਹੁਣ ਇਹ ਆਤਮਾ ਉਸ ਮਾਲਕ ਨੂੰ ਮਿਲਣ ਲਈ ਤੜਫਦੀ ਰਹਿੰਦੀ ਹੈ, ਕਿਉਂਕਿ ਇਸ ਰੂਹ ਦਾ ਪਰਮਾਤਮਾ ਦੇ ਨਾਲ ਮਿਲਣਾ ਹੀ ਮੁਕਤੀ

ਕਹਿੰਦੇ ਨੇ ਮਿਲਾਪ ਦੀ ਖੇਡ ਹੋ ਰਹੀ ਹੈ, ਪਰ ਇਹ ਤਾਂ ਵੇਖੀਏ ਕਿ ਇਹ ਆਤਮਾ ਵਿਛੜੀ ਕਿਉਂ ਹੈ, ਉਹ ਕਾਰਨ ਕੀ ਹਨ ਜਿਨ੍ਹਾਂ ਕਾਰਨਾਂ ਕਰਕੇ ਇਹ ਰੂਹ ਪਰਮਾਤਮਾ ਨਾਲੋਂ ਵਿਛੜ ਗਈ।

ਇਸ ਗੱਲ ਦੀ ਸੋਝੀ ਆ ਜਾਏਗੀ ਕਿ ਮਿਲੇਗੀ ਕਿਵੇਂ। ਹੁਣ ਸੁਰਤ ਨਿਰੰਕਾਰ ਦੇ ਨਾਲੋਂ ਟੁੱਟਦੀ ਉਸ ਵੇਲੇ ਹੈ ਜਦੋਂ ਇਸ ਸੁਰਤ ਨੂੰ, ਇਸ ਆਤਮਾ ਨੂੰ ਆਤਮਾ ਦੀ ਖੁਰਾਕ ਨਹੀਂ ਦਿੱਤੀ ਜਾਂਦੀ। ਆਤਮਾ ਦੀ ਖੁਰਾਕ ਕੀ ਹੈ? ਆਤਮਾ ਦੀ ਖੁਰਾਕ ਹੈ ਉਹ ਪਰਮਾਤਮਾ ਦੀ ਬਾਣੀ। ਉਸ ਮਾਲਕ ਦੀ ਬਾਣੀ ਦਾ ਸਿਮਰਨ, ਅਤੇ ਜਿਹੜਾ ਤਾਂ ਹਿਰਦਾ ਉਸ ਮਾਲਕ ਦੀ ਬਾਣੀ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੰਦਾ ਹੈ, ਬਾਣੀ ਪੜ੍ਹਨੀ ਸ਼ੁਰੂ ਕਰ ਦਿੰਦਾ ਹੈ, ਨਿਤਨੇਮ ਕਰਨਾ ਸ਼ੁਰੂ ਕਰ ਦਿੰਦਾ ਹੈ, ਫਿਰ ਕੀ ਹੁੰਦਾ ਹੈ? ਫਿਰ ਇਹ ਆਤਮਾ ਉਸ ਮਾਲਕ ਦੇ ਚਰਨਾਂ ਨਾਲ ਜੁੜਦੀ ਜਾਂਦੀ ਹੈ। ਪਾਤਸ਼ਾਹ ਕਹਿੰਦੇ ਨੇ, ਦਰਸ਼ਨ ਪਿਆਸੀ ਦਿਨ ਸਰਾਤ ਚਿਤਵਉ ਅਨ ਦਿਨ ਨੀਤ। ਹੇ ਮੇਰੇ ਵਾਹਿਗੁਰੂ, ਮਨ ਦੇ ਵਿੱਚ ਤੇਰੇ ਦਰਸ਼ਨਾਂ ਦੀ ਚਾਹਨਾ ਹੈ, ਦਿਨ ਰਾਤ ਇਹ ਰੂਹ ਤੜਫਦੀ ਰਹਿੰਦੀ ਹੈ।

ਕਪਟ ਕਹਿੰਦੇ ਨੇ ਕਪਾਟ ਖੁੱਲ ਕਬਾੜ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਹੇ ਮੇਰੇ ਵਾਹਿਗੁਰੂ, ਕਿਰਪਾ ਕਰ ਦਿਓ ਇਸ ਮਨ ਨੂੰ ਵਿਕਾਰਾਂ ਰੂਪੀ ਮਾਇਆ ਕਰਕੇ ਮਨ ਦੇ ਜਿਹੜੇ ਕਪਾਟ ਨੇ ਉਹ ਬੰਦ ਹੋਏ ਹੋਏ ਨੇ ਵਿਕਾਰਾਂ ਕਰਕੇ। ਮਹਾਰਾਜ ਰਹਿਮਤ ਕਰ ਦਿਓ, ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ, ਇਹ ਵਿਕਾਰਾਂ ਕਰਕੇ ਜਿਹੜੇ ਮਨ ਦੇ ਕਪਾਟ ਬੰਦ ਹੋਏ ਨੇ, ਇਹਨਾਂ ਵਿਕਾਰਾਂ ਤੋਂ ਇਸ ਮਨ ਨੂੰ ਆਤਮਾ ਨੂੰ ਦੂਰ ਕਰਕੇ ਕਪਾਟ ਖੋਲ ਦਿਓ। ਨਾਨਕ ਹਰ ਸੰਗ

ਹੇ ਮੇਰੇ ਵਾਹਿਗੁਰੂ, ਤੇਰਿਆਂ ਚਰਨਾਂ ਵਿੱਚ, ਹੇ ਮੇਰੇ ਪਿਆਰੇ ਮਿੱਤਰ, ਤੇਰਿਆਂ ਚਰਨਾਂ ਵਿੱਚ ਇੱਕ ਬੇਨਤੀ ਹੈ, ਇੱਕ ਅਰਦਾਸ ਹੈ। ਹੁਣ ਇਹ ਅਵਸਥਾ ਮਿਲਦੀ ਕਿੱਥੋਂ ਹੈ? ਪ੍ਰਾਪਤ ਕਿਵੇਂ ਹੋਏਗੀ? ਕਪਾਟ ਕਿਵੇਂ ਖੁੱਲਣਗੇ? ਪਾਤਸ਼ਾਹ ਕਹਿੰਦੇ ਨੇ, ਸਤਸੰਗ ਦੇ ਵਿੱਚ ਆਇਆ ਕਰ। ਹਰ ਰੋਜ਼ ਗੁਰੂ ਦੇ ਚਰਨਾਂ ਵਿੱਚ ਆ ਕੇ, ਸਾਧ ਸੰਗਤ ਵਿੱਚ ਆ ਕੇ ਬੈਠ ਜਾਇਆ ਕਰ। ਬੈਠ ਕੇ ਉਸ ਪਰਮਾਤਮਾ ਦੀ ਬਾਣੀ ਦਾ ਸਿਮਰਨ ਕਰਿਆ ਕਰ। ਜਦੋਂ ਸਤਸੰਗ ਦੇ ਵਿੱਚ ਆ ਕੇ ਬੈਠੇਗਾ, ਸਾਧ ਸੰਗਤ ਦੇ ਵਿੱਚ ਆ ਕੇ ਹੀ ਸਾਰੀਆਂ ਬਰਕਤਾਂ ਹਨ। ਭਗਤ ਰਵਿਦਾਸ ਜੀ ਨੂੰ ਪੁੱਛਿਆ ਸੀ ਕਿ ਪਰਮਾਤਮਾ ਦਾ ਵਾਸਾ ਕਿੱਥੇ ਹੈ, ਤੇ ਭਗਤ ਜੀ ਕਹਿੰਦੇ ਨੇ, ਮਾਧੋ ਸਤ ਸੰਗਤ ਸ਼ਰਨ ਤੁਮਾਰੀ। ਜਿੱਥੇ ਰੱਬ ਦੇ ਪਿਆਰੇ ਬੈਠ ਕੇ, ਸਤਸੰਗੀ ਜਨ ਬੈਠ ਕੇ ਉਸ ਪਰਮਾਤਮਾ ਦੀ ਬਾਣੀ ਦਾ ਸਿਮਰਨ ਕਰਦੇ ਨੇ, ਉੱਥੇ ਉਹ ਮਾਲਕ ਦਾ ਵਾਸਾ ਹੋ ਜਾਂਦਾ ਹੈ। ਵੀ ਸੰਗਤ ਹਰ ਪ੍ਰਭ ਵਸੇ ਜੀ।

ਕਿਤੇ ਮੈਨੂੰ ਕੋਈ ਹਿਰਦਾ ਉਸ ਪਰਮਾਤਮਾ ਦੀ ਦੱਸ ਪਾ ਦੇਵੇ ਕਿ ਮਾਲਕ ਕਿਵੇਂ ਮਿਲਦਾ ਹੈ। ਕਿਤੇ ਕੋਈ ਹਿਰਦਾ ਇਸ ਗੱਲ ਦੀ ਝਲਕ ਦਿਖਾ ਦੇਵੇ, ਕਿਉਂਕਿ ਜੁੜੇ ਹੋਏ ਹਿਰਦੇ ਰੱਬ ਦੇ ਪਿਆਰੇ ਜਿਹੜੇ ਪਰਮਾਤਮਾ ਦੇ ਚਰਨਾਂ ਨਾਲ ਜੁੜੇ ਹੁੰਦੇ ਨੇ ਉਹੀ ਜੋੜ ਸਕਦੇ। ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਮੈਂ ਆਪਣਾ ਸਿਰ ਉਤਾਰ ਕੇ, ਭਾਵ ਕਿ ਆਪਣਾ ਆਪਾ ਉਸ ਹਿਰਦੇ ਤੋਂ ਕੁਰਬਾਨ ਕਰ ਦੇਵਾਂ। ਕਿਹੜੇ ਹਿਰਦੇ ਤੋਂ? ਜਿਹੜਾ ਹਿਰਦਾ ਮੈਨੂੰ ਪਰਮਾਤਮਾ ਦੀ ਦੱਸ ਪਾ ਦੇਵੇ ਭਾਈ, ਉੱਥੇ ਜਾ ਕੇ ਰੱਬ ਮਿਲਦਾ ਹੈ, ਇਸ ਤਰੀਕੇ ਦੇ ਨਾਲ ਮਿਲਦਾ ਹੈ।

ਤੇ ਜਦੋਂ ਹਿਰਦਾ ਉਸ ਮਾਲਕ ਨੇ ਚਰਨਾਂ ਨਾਲ ਜੁੜ ਗਿਆ, ਇਹਨਾਂ ਨੈਣਾਂ ਨੇ, ਇਹਨਾਂ ਅੱਖਾਂ ਨੇ ਉਸ ਪਰਮਾਤਮਾ ਦੇ ਦਰਸ਼ਨ ਕਰ ਲਏ, ਹੁਣ ਤਾਂ ਇਹ ਅਵਸਥਾ ਬਣ ਗਈ ਹੈ ਕਿ ਬਿਨਾਂ ਪਰਮਾਤਮਾ ਦੇ ਦਰਸ਼ਨਾਂ ਤੋਂ ਇੱਕ ਤਿਲ ਭੀ ਨਾ ਧੀਰੀਜੈ। ਹੁਣ ਧੀਰਜ ਨਹੀਂ ਆਉਂਦਾ, ਚੈਨ ਨਹੀਂ ਆਉਂਦਾ, ਹੁਣ ਤਾਂ ਇਹ ਅਵਸਥਾ ਬਣ ਗਈ ਕਿ ਹਰ ਵਕਤ ਉਸ ਮਾਲਕ ਦੇ ਦਰਸ਼ਨ ਕਰੀ ਜਾਏ।

ਹੁਣ ਦੋ ਜੀਵਾਂ ਦੀ ਉਦਾਹਰਣ ਦਿੱਤੀ ਹੈ, ਇੱਕ ਮੱਛੀ ਦੀ ਉਦਾਹਰਣ ਦਿੱਤੀ ਹੈ, ਇੱਕ ਪਪੀਹੇ ਦੀ ਉਦਾਹਰਣ ਦਿੱਤੀ ਹੈ। ਪਾਤਸ਼ਾਹ ਕਹਿੰਦੇ ਨੇ ਜਿਵੇਂ ਮੱਛੀ ਪਾਣੀ ਤੋਂ ਬਗੈਰ ਨਹੀਂ ਬਚਦੀ, ਅਤੇ ਜਿਹੜਾ ਪਪੀਹਾ ਹੈ ਉਹ ਵਰਖਾ ਦੀ ਬੂੰਦ, ਸਵੰਤੀ ਬੂੰਦ ਦੀ ਜਿਹਨੂੰ ਪਿਆਸ ਲੱਗੀ ਰਹਿੰਦੀ ਹੈ, ਪਪੀਹਾ ਸਵੰਤੀ ਬੂੰਦ ਨੂੰ ਤਰਸਦਾ ਰਹਿੰਦਾ ਹੈ, ਇਵੇਂ ਇਹ ਮੇਰੇ ਵਾਹਿਗੁਰੂ ਮੇਰਾ ਮਨ ਵੀ, ਮੇਰੇ ਮਨ ਦੇ ਵਿੱਚ ਵੀ ਇਸ ਤਰ੍ਹਾਂ ਦੀ ਤੜਫ ਲੱਗੀ ਹੋਈ ਹੈ। ਪ੍ਰਭ ਸਿਉਂ ਮਨ ਲੀਨਾ ਜਿਉਂ ਜਲ ਮੀਨਾ, ਚਾਤ੍ਰਿਕ ਜਿਵੇਂ ਤਿਸੰਤੀ ਆ, ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬੁਝੰਦੀ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਕਹਿੰਦੇ ਨੇ ਜਦੋਂ ਇਸ ਰੂਹ ਨੂੰ ਉਸ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਹਨ

ਤ੍ਰਿਸ਼ਨਾਵਾਂ ਦੂਰ ਹੋ ਜਾਂਦੀਆਂ ਨੇ ਮਨ ਦੇ ਵਿੱਚੋਂ ਸਾਰੇ, ਕਿ ਹੁਣ ਮਨ ਇੰਜ ਮਹਿਸੂਸ ਇੰਜ ਹੋ ਰਿਹਾ ਜਿਵੇਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਗਈਆਂ। ਕਿਉਂ? ਮਨ ਗੁਰੂ ਦੇ ਚਰਨਾਂ ਨਾਲ ਜੁੜ ਗਿਆ। ਪਾਤਸ਼ਾਹ ਕਿਰਪਾ ਕਰ, ਹਿਰਦੇ ਵਿੱਚ ਇਹ ਪਿਆਸ ਪੈਦਾ ਹੋ ਜਾਵੇ। ਅਰਦਾਸ ਕਰੀਏ, ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਭਵਨ ਦਿਨ ਨੀਤ, ਖੋਲ ਕਪਟ ਗੁਰਮੇਲੀਆ, ਨਾਨਕ ਹਰ ਸੰਗਮੇ। ਇਹ ਸੀ ਅੱਜ ਦੇ ਹੁਕਮਨਾਮੇ ਜੋ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਿਤਾ ਰਸਨਾ ਤੋਂ ਇਹ ਸ਼ਬਦ ਉਚਾਰਨ ਹੋਇਆ। ਪਾਤਸ਼ਾਹ ਕਿਰਪਾ ਕਰਨ, ਹਿਰਦੇ ਵਿੱਚ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁਤ ਜਨਮ ਨਾ ਆਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਬੋਲੋ ਜੀ ਵਾਹਿਗੁਰੂ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਏ ਅਰਜਨ ਹਰਗੋਬਿੰਦ ਨਾ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਾਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਅਤੇ ਗਵਾਈ ਦੇਖ ਸੁਣ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਏ ਦੇਖ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਦਾਨ ਵਿਵੇਕ ਦਾਨ ਵਸਾਵ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਰ ਨਿਉਟਿਆਂ ਦੀ ਓੜ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਮਹਾਰਾਜ ਜੀ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਪੁਰਨ ਪੰਜਾਬਾਣੀ ਨਿਤਨੇਮ ਵਾਹਿਗੁਰੂ ਸਿਮਰਨ ਜਾਪ ਆਏ ਹੁਕਮਨਾਮੇ ਦੀ ਕਥਾ ਵਿਚਾਰ ਸੰਪੂਰਨ ਆਸਾ ਕੀ ਵਾਰ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਮਹਾਰਾਜ ਜੀਓ ਪੜ੍ਹੀ ਸੁਣੀ ਬਾਣੀ ਸੰਗਤਾਂ ਨੇ ਹਿਰਦਿਆਂ ਦੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ ਆਪ ਜੀ ਭੋਗ ਲਾਓ ਭੋਗ ਲੱਗਿਆ ਸੀਤ ਪ੍ਰਸਾਦ ਸਾਧ ਸੰਗਤ ਜੁਟਾਉਣ ਦੀ ਆਗਿਆ ਬਖਸ਼ੋ ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਮਹਾਰਾਜ ਜੀ ਕਿਰਪਾ ਕਰੋ ਪਾਵਨ ਪੁੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨਿਹਾਲ ਕਰੋ ਜੀ ਹੁਕਮਨਾਮੇ ਦੇ ਚੱਲਣੇ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਤਬੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ
ਜੋ ਪ੍ਰਭ ਕੋ ਮਿਲਵੋ ਚਹੈ ਕੋਜ ਸ਼ਬਦ ਮੈਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੰਤਰਜਾਮੀ ਸਭ ਖਜਾਨਾ ਉਸਤੇ ਕਹਾਂ ਛੁਪਾਇਆ। ਕੂੜ ਕਪਟ ਪੰਚ ਨਿਮੁਨ ਯਾਦਾ ਬਿਨਸ ਗਿਆ ਤਤਕਾਲੇ, ਸਤ ਸਤ ਸਦਨ ਅਨੰਕਿਆ ਆਪਣਾ ਹਿਰਦੈ ਦੇਖ ਸੰਭਾਲੇ। ਆਸਾ ਮਹਲਾ ਪੰਜਵਾ।

ਪ੍ਰਥਮੇ ਮਨ ਪ੍ਰਬੋਧੈ ਆਪਣਾ ਪਾਛੈ ਵਰਿਜਾਵੈ ਰਾਮ ਨਾਮ ਜਪ ਹਿਰਦੈ ਜਾਪੈ ਮੁਕਤੇ ਸਗਲ ਸੁਣਾਵੈ ਕਰ ਸੰਗ ਸਾਧੂ ਚਰਨ ਪਖਾਰੈ ਸੰਗ ਧੂਰ ਤਨ ਲਾਵੈ ਮਨ ਤਨ ਅਰਬ ਧਰੇ ਗੁਰਿਆ ਗੈ ਸਤ ਪਦਾਰਥ ਪਾਵੈ ਜੋ ਜੋ ਸੁਣੈ ਪੇਖੈ ਲੈ ਸਰਧਾ ਤਾਕਾ ਜਨਮ ਮਰਨ ਦੁਖ ਭਾਗੈ ਐਸੀ ਨਿਰਤ ਨਰਕ ਨਿਵਾਰੈ ਨਾਨਕ ਗੁਰਮੁਖ ਜਾਗੈ ਆਸਾ ਮਹੱਲਾ ਪੰਜਵਾਂ ਅਦਮ ਝੰਡਾਲੀ ਭਈ ਬ੍ਰਾਹਮਣੀ ਸੁਦੀ ਤੇ ਸ੍ਰਿਸ਼ਟਾਈ ਰੇ ਪਾਤਾਲੀ ਆਕਾਸੀ ਸਖਨੀ ਲੈ ਬਰਬੂਜੀ ਖਾਈ ਰੇ ਘਰ ਕੀ ਬੇਲਾਈ ਅਵਰ ਸਿਖਾਈ ਮੂਸਾ ਦੇਖ ਡਰਾਈ ਰੇ ਅੱਜ ਕੈ ਵਸ ਗੁਰ ਕੀਨੂੰ ਕੇਹਰ ਕੂਕਰ ਤਨੇ ਲਗਾਈ ਰੇ ਰਹਾਉ ਬਾਜ ਥੁਨੀਆ ਛਪਰਾ ਥਾਮਿਆ ਨਿਗਰਿਆ ਘਰ ਪਾਇਆ ਰੇ

ਤਕਨ ਨੈਣ ਦੇ ਖਾਲਣ ਧਾਇਆ ਰੇ ਸੋਈਆ ਜਾਨ ਕਹਿ ਮੈਂ ਜਾਨਾ ਜਾਨਣ ਹਰਨਾ ਛਾਨਾ ਰੇ ਕਹੋ ਨਾਨਕ ਗੁਰੇ ਹਮਿਓ ਪੀ ਆਇਆ ਰਸਕ ਰਸਕ ਬਿਗਸਾਨਾ ਰੇ ਆਸਾ ਮਹਲਾ ਪੰਜਵਾ।

ਕੈ ਸਿਮਰਨ ਜਮ ਤੇ ਛੁਟੀਐ ਹਲਦ ਪੜਤ ਸੁਖ ਪਾਈਐ ਸਾਸ ਗ੍ਰਾਸ ਜਪੋ ਜਪ ਰਸਨਾ ਨੀਤ ਨੀਤ ਗੁਣ ਗਾਈਐ ਭਗਤ ਪ੍ਰੇਮ ਪਰਮ ਪਦ ਪਾਇਆ ਸਾਧ ਸੰਗ ਦੁਖ ਨਾਠੇ ਛਿਜੈ ਨਾ ਜਾਏ ਕਿਛ ਭਉ ਨਾ ਵਿਆਪੇ ਹਰਿ ਤਨ ਨਿਰਮਲ ਗਾਂਠੇ।

ਦਰਸ਼ਨ ਵੇਖਦ ਮੈਂ ਜੀਓ, ਸੁਨ ਕਰ ਭਜਨ ਤੁਮਾਰੇ, ਸਤਿਗੁਰ ਮਨ ਧਨ ਤੇਰਾ ਠਾਰ ਥੀਓ ਰਹਾਉ। ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਹੁਕਾਇ, ਤੁਮ ਆਪ ਕੀਓ ਦ੍ਰਿੜ ਕਰ ਚਰਨ ਗਹੇ, ਪ੍ਰਭ ਤੁਮਰੇ ਸਹਿਜ ਵਿਖਿਆ ਭਈ ਖੀਓ ਸੁਖ ਨਿਦਾਨ ਨਾਮ, ਪ੍ਰਭ ਤੁਮਰਾ ਇਹ ਅਵਨਾਸੀ ਮੰਤਰ ਲਿਓ। ਕਰਨ ਕਿਰਪਾ ਮੈਂ ਸਤਿਗੁਰ ਦੀਨਾ, ਤਾਪ ਸੰਤਾਪ ਮੇਰਾ ਬੈਰ ਗਿਓ, ਧਨ ਸੁ ਮਾਨਸ ਦੇਹੀ ਪਾਏ, ਜਿਤ ਪ੍ਰਭ ਆਪਣਾ ਮੈਂ ਲਿਓ, ਧਨ ਸੁ ਕਲਯੁਗ ਸਾਧ ਸੰਕੀਰਤਨ ਗਾਈਐ, ਨਾਨਕ ਨਾਮ ਧਾਰ ਹੀ ਆਸਾ ਮਹੱਲਾ ਪੰਜਵਾਂ।

ਆਸ ਹਮਾਰੀ, ਜੀਉ ਪਿੰਡ ਸਭ ਤੇਰਾ। ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੈ ਮੇਰਾ। ਆਸਾ ਮਹਲਾ ਪੰਜਵਾ, ਕਰ ਕਿਰਪਾ ਪ੍ਰਭ ਅੰਤਰ ਜਾਮੀ, ਸਾਧ ਸੰਗ ਹਰ ਪਾਈਐ।

ਆਪਣੇ ਭਾਣੇ। ਜੀਉ ਬਿਣ ਸਭ ਤੂੰ ਰਾਧਾ ਤੇ ਨਾਨਕ ਸਤਿਗੁਰ ਬਾਣੇ ਆਸਾ ਮਹਲਾ ਪੰਜਵਾ। ਮੋਹ ਮਲਨੀ ਤੇ ਛੁਟਕੀ ਕੌਣ ਅਨੁਗ੍ਰਹ ਪਇਓ ਰੀ। ਮਹਾਮੋਨੀ ਤੁਦ ਨਾ ਵਿਆਪੈ ਤੇਰਾ ਆਲਸ ਕਹਾਂ ਗਇਓ ਰੀ। ਰਹਾਵ ਕਾਮ ਕ੍ਰੋਧ ਅਹੰਕਾਰ ਗਾਖਰੋ ਸੰਜਮ ਕੋਣ ਛੁਟਿਓ ਰੀ। ਸੁਰ ਨਰ ਦੇਵ ਅਸੁਰ ਤ੍ਰੈ ਗੁਨੀਆ ਸਗਲੋ ਭਵਨ ਲੁੱਟਿਓ ਰੀ। ਦਾਵਾ ਅਗਨ ਬਹੁ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿਓ ਰੀ। ਐਸੋ ਸਮਰੱਥ ਵਰਨ ਨਸਾ ਕੋ ਤਾਕਿ ਉਪਮਾ ਜਾਤ ਨਾ ਕਹਿਓ ਰੀ। ਕਾਜਰ ਕੋਟ ਮੈਂ ਭਈ ਨਾ ਕਾਰੀ ਨਿਰਮਲ ਵਰਨ ਨਾ ਬਣਿਓ ਰੀ। ਮਾਂ ਮੰਦਰ ਗੁਰ ਹਿਰਦਾ ਬਸਿਓ।

ਤੂੰ ਪ੍ਰੀਤਮ ਭਾਨੀ ਤੂੰ ਸੁਰ ਗਿਆਨ ਪ੍ਰੀਤਮ ਭਾਨੀ ਤਾਰਾ ਗੁਲਾਲ ਕਉ ਨਾਨਕ ਸੁਭ ਦ੍ਰਿਸ਼ਟ ਨਿਹਾਲੂ ਸੁਨਰੀ ਸਖੀਏ ਹਮਰੀ ਕਾਲ ਪ੍ਰਭਾਵ ਸਿਗਾਰ ਸੁਵਾਰਨ ਹਾਰ ਹਾਉ ਦੂਜਾ ਸਮਹਲਾ ਪੰਜਵਾ।

ਮੇਰੀ ਰਹਾਵਨ ਨਿਗਟ ਆਨ ਪ੍ਰੈ ਸੇ ਤਰੀ ਕਾਨ ਕੱਢਣ ਤੇ ਛੂਟ ਪਰੀ ਮੰਦਰ ਮੇਰਾ ਸਬਦ ਉਜਾਰਾ ਅਨੰਦ ਬਨੋਦੀ ਖਸਮ ਹਮਾਰਾ ਮਸਤਕ ਭਾਗ ਮੈਂ ਫਿਰ ਘਰ ਆਇਆ ਥਿਰ ਸੁਹਾਗਨਾ।

ਕੈ ਮਨ ਬਹੁਤ ਵਿਗਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਧੁਰ ਕਾ ਰਹਾ ਦਸੀ ਮਾ

ਸਰ ਗੰਭੀਰੇ ਆਸ ਭਰੋਸਾ ਖਸਮ ਕਾ ਨਾਨਕੇ ਜੀਅਰੇ ਆਸਾ ਮਹਲਾ ਪੰਜਵਾਂ ਜਿਸ ਸਿਮਰਤ ਦੁੱਖ ਜਾਏ ਸਹਿਜ ਸੁਖ ਪਾਈਐ ਰਹਿਣ ਦਿਨ ਕਰ ਜੋੜ ਹਰ ਹਰ ਧਿਆਈਐ ਨਾਨਕਾ ਪ੍ਰਭ ਸੋਏ ਜਿਸ ਕਾ ਸਭ ਸੁਖੋਏ